ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ

ਗੁਰੂ ਨਾਨਕ ਬੈਨ ਕੁਲ ਪੁੱਤਰ ਗੁਰੂ ਸਤ ਕਵ ਨਲ ਕਹਿ ਗੁਰੂ ਸਤ ਕਵ ਨਲ ਕਹਿ ਜਿਨ ਗੁਰੂ ਨ ਦੇਖਿਓ ਨੇ ਕਿਉ ਹੇ

प्यारे गुरुदेव, सच्चे पातशाह, सतगुरु साहिब श्री गुरु रामदास जी महाराज जी दे पावन पवित्र वचन, जो कि बहुत ही अगम्मी रबी विचार है, सानू महाराज जी के शब्द द्वारा सुन का एक मौका प्राप्त होया। जो आप जी की सेवा च गुरु महाराज जी का महान सिख्या भरिया उपदेश दास ने अर्ज करना है, उसके वास्ते मेरी प्रबंधक सज्जना नूं पहले ही बेनती है कि जो पिछों बच्चों की आवाज आती है उसका सही इंतजाम करन, ताकि उस थॉट प्रोसैस के विच जुड़ी हुई संगत नूं किसी भी किस्म की कोई जो है वो डिस्टर्बेंस ना हो। आप जी ने इस शब्द की जो थीमैटिक लाइन है वो बार बार सुनी है, मन की मत त्यागो हर जन, मन की मत त्यागो हर जन, मन की मत त्यागो हर जन, एहा बात कठिन। सतगुरु गुरु रामदास साहिब जी महाराज सानू साडे जीवन दे विच्चों कोई अजेही चीज छोड़ देण नू आख रहे हैं जो कि सानू सब तो ज्यादा प्यारी है। कोई अजेही चीज छोड़न नू आख रहे हैं जो कि साडी जिंदगी दे विच तमाम फिक्कापन लैके आती है, दुख लैके आती है, सारी जिंदगी दे विच जो जहर घोलती है उसनु छोड़न नू कह रहे हैं। पर जिस वस्तु नू महाराज जी छोड़न नू कह रहे हैं वही वस्तु है जो सिख बहुत मुश्किल दे नाल छोड़ सकता है। वही वस्तु जिस चीज नू महाराज कह रहे हैं ना छोड़ दो, वही साडे लिए छोड़नी सब तो ज्यादा कठिन। गुरुदेव जी आप ही इस गल नू जानते हैं, इस करके वो कहते हैं पहला सुजेशन है कि मन की मत त्यागो हर जन, पर नाल ही नाल क्योंकि वो जानते हैं वो कहते हैं दिस इज नॉट वेरी ईजी थिंग टू डू, दिस इज नॉट सो सिंपल थिंग टू डू, एहा बात कठैनी, ये बात बहुत कठिन है। क्योंकि अगर असि अपने मन की मत ही छड़ दिती तो फिर साढ़े पास रह की गया, कुछ भी ना रह गया। हरेक इंसान की अपनी मत, हरेक इंसान की अपनी मत है, और क्योंकि हरेक दी मत अलग अलग होण करके हरेक इंसान फिर अलग अलग बोलता है, हरेक इंसान अलग अलग सोचता है, हरेक इंसान अलग अलग कर्म करता है, जिस करके कई दफा साडे कॉन्फ्लिक्ट्स बहुत हो जाते हैं। तो मत जो अलग अलग, अगर साडी सबना दी मत एक हो जाए तो फिर साडे कोई भी डिफरेंसेस ना रह जाए,
ਕੋਈ ਵੀ ਪ੍ਰੋਬਲਮਸ ਨਾ ਰਹਿ ਜਾਣ। ਅਸੀਂ ਗਿਣਤੀ ਚ ਅਨੇਕਾਂ ਹੁੰਦੇ ਹੋਏ ਵੀ ਅਸੀਂ ਇੱਕ ਹੋਈਏ, ਅਗਰ ਸਾਡੀ ਮਤ ਇੱਕ ਹੋ ਜਾਏ। ਗੁਰੂ ਮਹਾਰਾਜ ਦੇਖਦੇ ਹਨ ਕਿ ਸਾਡੇ ਜੀਵਨ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਜ਼ਰੂਰੀ ਚੀਜ਼ ਹੈ ਤਿਆਗਣੀ, ਛੋੜਨੀ, ਡਿਸਕਾਰਡ ਕਰਨੀ, ਜਿਸ ਦੀ ਜ਼ਰੂਰਤ ਹੈ ਉਹ ਹੈ ਸਾਡੀ ਆਪਣੀ ਮਤ। ਭਲਾ ਕੋਈ ਆਪਣੀ ਮਤ ਨੂੰ ਵੀ ਛੋੜਦਾ? ਭਲਾ ਕੋਈ ਆਪਣੀ ਮਤ ਨੂੰ ਛੋੜਨ ਨੂੰ ਤਿਆਰ ਹੈ ਕਿਸੇ ਇਸ਼ੂ ਤੇ? ਕੋਈ ਧਰਮ ਦਾ ਹੋਵੇ, ਮਰਿਆਦਾ ਦਾ ਹੋਵੇ, ਕੋਈ ਬੰਦਾ ਆਪਣੀ ਮਤ ਛੋੜਨ ਨੂੰ ਤਿਆਰ ਨਹੀਂ। ਹਰ ਇਨਸਾਨ ਇਹ ਆਖਦਾ ਕਿ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਠੀਕ ਹੋਵੇ ਜਾਂ ਨਾ ਹੋਵੇ ਉਹ ਜੁਦੀ ਗੱਲ ਹੈ, ਪਰ ਐਵਰੀ ਬਾਡੀ ਇਜ਼ ਸੋ ਮਚ ਕਨਵਿੰਸਡ ਕਿ ਜੋ ਮੈਂ ਕਹਿ ਰਿਹਾ, ਜੋ ਮੈਂ ਸੋਚ ਰਿਹਾ ਉਹ ਬਿਲਕੁਲ ਠੀਕ। ਉਹ ਬਿਲਕੁਲ ਸਹੀ, ਕੋਈ ਵੀ ਆਪਣੀ ਮਤ ਛੋੜਨ ਨੂੰ ਤਿਆਰ ਨਹੀਂ। ਜਦੋਂ ਦਾਸ ਨੇ ਇਹਨਾਂ ਪੰਕਤੀਆਂ ਨੂੰ ਪੜ੍ਹਿਆ, ਸੋਚਿਆ, ਤਾਂ ਹੈਰਾਨ ਹੋਇਆ ਕਿ ਮਹਾਰਾਜ ਜੀ ਕਹਿੰਦੇ ਹਨ ਸਿਆਣਪ ਛੱਡ ਦਿਓ, ਮਤ ਛੱਡ ਦਿਓ। ਮੈਂ ਹੈਰਾਨ ਹੋਇਆ ਕਿ ਗੁਰੂ ਬਾਬਾ ਜੀ, ਆਮ ਤੇ ਅਸੀਂ ਇਹ ਸੁਣਿਆ ਕਿ ਵੀ ਸਿਆਣਪ ਧਾਰਨ ਕਰੋ, ਸਿਆਣਪ ਇਕੱਠੀ ਕਰੋ, ਮਤ ਇਕੱਠੀ ਕਰੋ। ਕਈ ਲੋਕ ਤੇ ਇਹ ਸੋਚਦੇ ਹਨ ਕਿ ਮਤ ਜਿੱਥੋਂ ਵੀ ਮਿਲ ਜਾਏ ਉੱਥੋਂ ਹੀ ਲੈ ਲਓ, ਭਾਵੇਂ ਉਹ ਮਤ ਹੀ ਮਿਲਦੀ ਹੋਵੇ। ਕਈ ਦਫਾ ਕਈ ਲੋਕ ਕਹਿਣਗੇ ਵੀ ਆਰ ਵੈਰੀ ਓਪਨ ਟੂ ਐਵਰੀਥਿੰਗ, ਹਾਊ ਡੇਂਜਰਸ ਥਿੰਗ ਇਜ਼ ਦੈਟ? ਧਿਆਨ ਨਾਲ ਥੋੜਾ ਸੋਚ ਕੇ ਦੇਖੋ, ਇਫ ਯੂ ਬਿਕਮ ਓਪਨ ਫਾਰ ਐਵਰੀਥਿੰਗ, ਇਹਦਾ ਮਤਲਬ ਮਤ ਲਈ ਵੀ ਓਪਨ ਹੋ, ਮਤ ਲਈ ਵੀ ਓਪਨ। ਗੁਰੂ ਮਹਾਰਾਜ ਜੀ ਆਖਦੇ ਹਨ ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ। ਗੁਰੂ ਬਾਬਾ ਜੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਾਸ ਨੇ ਜੋ ਪੜ੍ਹਿਆ, ਕਿਤੇ ਵੀ ਪੈਸਾ ਤਿਆਗਣਾ ਉਹਨਾਂ ਨੇ ਕਠਨ ਨਹੀਂ ਲਿਖਿਆ, ਕਿਤੇ ਨਹੀਂ ਲਿਖਿਆ ਕਿ ਪੈਸਾ ਤਿਆਗਣਾ ਕਠਨ। ਤਿਆਗਿਆ ਜਾ ਸਕਦਾ ਹੈ, ਦਾਨ ਕੀਤਾ ਜਾ ਸਕਦਾ ਹੈ, ਸਰੀਰ ਤਿਆਗਣਾ ਵੀ ਕਠਨ ਨਹੀਂ ਹੈ, ਇਹ ਵੀ ਕੀਤਾ ਜਾ ਸਕਦਾ ਹੈ, ਪਰ ਆਪਣੀ ਮਤ ਤਿਆਗਣੀ ਜਿਹੜੀ ਹੈ ਉਹ ਮਹਾਰਾਜ ਜੀ ਨੇ ਆਪਣੇ ਲਫ਼ਜ਼ਾਂ ਚ, ਆਪਣੇ ਸ਼ਬਦਾਂ ਚ, ਆਪਣੇ ਹੱਥਾਂ ਨਾਲ ਆਪ ਲਿਖਿਆ ਕਿ ਇਹ ਤਿਆਗਣੀ ਬਹੁਤ ਮੁਸ਼ਕਲ ਹੈ। ਕਿਉਂਕਿ ਅਗਰ ਮਤ ਤਿਆਗ ਦਿੱਤੀ ਤੇ ਸਮਝ ਲਓ ਇੱਕ ਕਿਸਮ ਦੀ ਆਪਣੀ ਹੋਂਦ ਹੀ ਤਿਆਗ ਦਿੱਤੀ। ਮਤ ਤਿਆਗਣ ਦਾ ਭਾਵ ਕਿ ਮੈਨੂੰ ਕੁਛ ਨਹੀਂ ਪਤਾ, ਮੇਰੀ ਕੋਈ ਰਾਏ ਨਹੀਂ, ਮੇਰੀ ਕੋਈ ਓਪੀਨੀਅਨ ਨਹੀਂ, ਮੇਰੀ ਕੋਈ ਵਿਊ ਪੁਆਇੰਟ ਨਹੀਂ, ਮੇਰਾ ਕੋਈ ਵੀ ਨਜ਼ਰੀਆ ਨਹੀਂ, ਮੈਂ ਕੁਛ ਵੀ ਨਹੀਂ ਜਾਣਦਾ। ਮਤ ਤਿਆਗਣ ਦਾ ਮਤਲਬ ਵੀ ਮੇਰੇ ਪਾਸ ਮਤ ਹੈ ਹੀ ਨਹੀਂ। ਆਓ ਥੋੜਾ ਜਿਹਾ ਪ੍ਰਮਾਣ ਸੁਣੋ, ਜਿੱਥੇ ਗੁਰੂ ਮਹਾਰਾਜ ਜੀ ਆਖਦੇ ਹਨ ਕਿ ਹਰੇਕ ਇਨਸਾਨ ਦੇ ਪਾਸ ਆਪੋ ਆਪਣੀ ਮਤ ਹੈ, ਔਰ ਆਪੋ ਆਪਣੀ ਮਤ ਦੇ ਵਿੱਚ ਬੋਲੀ ਜਾਂਦਾ ਹੈ, ਉਸਨੇ ਕਦੇ ਇਹ ਆਪਣੀ ਜ਼ਿੰਦਗੀ ਚ ਕੁਐਸਚਨ ਨਹੀਂ ਕੀਤਾ, ਸਵਾਲ ਨਹੀਂ ਕੀਤਾ ਵੀ ਮੇਰੇ ਪਾਸ ਮਤ ਹੈ ਵੀ ਜਾਂ ਨਹੀਂ। ਆਓ ਅਸੀਂ ਸਾਰੇ ਜਿਤਨੇ ਬੈਠੇ ਹਾਂ, ਮੈਂ ਆਪ ਸਭਨਾਂ ਨੂੰ ਇਹ ਸਵਾਲ ਰੇਜ਼ ਕਰਦਾ ਹਾਂ ਕਿ ਅਸੀਂ ਕਦੇ ਆਪਣੇ ਆਪ ਤੇ ਇਹ ਸਵਾਲ ਕੀਤਾ ਕਿ ਕੀ ਮੇਰੇ ਪਾਸ ਮਤ ਹੈ ਵੀ ਜਾਂ ਨਹੀਂ? ਨਹੀਂ, ਇਹ ਆਟੋਮੈਟਿਕਲੀ ਅੰਡਰਸਟੂਡ ਥਿੰਗ ਹੈ ਕਿ ਮੇਰੇ ਪਾਸ ਮਤ ਹੈ ਔਰ ਇਨਫ ਹੈ, ਕੋਈ ਘਾਟ ਨਹੀਂ ਹੈ ਉਸ ਚੀਜ਼ ਦੀ। ਇਹ ਗੱਲ ਦਰੁਸਤ ਹੈ ਜਾਂ ਨਹੀਂ ਸਤਸੰਗਤ? ਅਸੀਂ ਕਦੇ ਵੀ ਆਪਣੇ ਆਪ ਤੇ ਕਦੇ ਡਾਊਟ ਵੀ ਨਹੀਂ ਕੀਤਾ ਕਿ ਜੋ ਮੇਰੀ ਮਤ ਹੈ, ਜੋ ਮੇਰੀ ਮਤ ਹੈ
ਉਹ ਸਹੀ ਵੀ ਹੈ ਜਾਂ ਨਹੀਂ। ਮੂਰਖ ਤੋਂ ਮੂਰਖ ਇਨਸਾਨ ਨੂੰ ਵੀ ਇਹ ਕਦੇ ਸ਼ੱਕ ਨਹੀਂ ਹੁੰਦੀ ਆਪਣੇ ਆਪ ਉੱਤੇ ਵੀ ਮੇਰੇ ਪਾਸ ਮਤ ਨਹੀਂ ਹੈ। ਉਸ ਨਾਲ ਵੀ ਗੱਲ ਕਰਕੇ ਦੇਖ ਲਓ, ਉਸ ਪਾਸ ਵੀ ਕਾਫੀ ਭੰਡਾਰਾ ਮਤ ਦਾ ਹੋਏਗਾ। ਇਸ ਉੱਤੇ ਗੁਰੂ ਮਹਾਰਾਜ ਜੀ ਦੀ ਜੋ ਆਬਜ਼ਰਵੇਸ਼ਨ ਹੈ, ਕਿਉਂਕਿ ਸਿੱਖੀ ਸ਼ੁਰੂ ਕਿੱਥੋਂ ਹੁੰਦੀ ਹੈ, ਸਿੱਖੀ ਆਰੰਭ ਹੁੰਦੀ ਹੈ, ਸਿੱਖੀ ਸਿੱਖਿਆ ਗੁਰੂ ਵਿਚਾਰ, ਗੁਰੂ ਦੀ ਵਿਚਾਰ ਤੋਂ, ਗੁਰੂ ਦੀ ਮਤ ਤੋਂ ਸਿੱਖੀ ਆਰੰਭ ਹੁੰਦੀ ਹੈ। ਤੇ ਆਪਣੀ ਮਤ ਤੇ ਸਿੱਖੀ ਜਾ ਕੇ ਖਤਮ ਹੋ ਜਾਂਦੀ ਹੈ। ਜਿੱਥੇ ਆਪਣੀ ਮਤ ਹੈ ਉੱਥੇ ਸਿੱਖੀ ਖਤਮ ਹੋ ਜਾਂਦੀ, ਗੁਰੂ ਸਿੱਖ ਦਾ ਰਿਸ਼ਤਾ ਖਤਮ ਹੋ ਜਾਂਦਾ ਹੈ। ਜਿੱਥੇ ਮਤ ਗੁਰੂ ਵੱਲੋਂ ਆਉਂਦੀ ਹੈ ਉੱਥੇ ਸਿੱਖ ਦਾ ਜਨਮ ਹੁੰਦਾ ਹੈ। ਸੋ ਇਸ ਕਰਕੇ ਅੱਜ ਦਾ ਪਹਿਲਾ ਕੀਰਤਨ, ਜੋ ਫੰਡਾਮੈਂਟਲ ਚੀਜ਼ ਹੈ, ਜੋ ਬੁਨਿਆਦੀ ਚੀਜ਼ ਹੈ, ਉਹ ਗੁਰੂ ਸਾਹਿਬਾਨ ਦੀ ਮਤ ਹੈ, ਉਸ ਉੱਤੇ ਕੀਰਤਨ ਆਰੰਭ ਕੀਤਾ ਜਾ ਰਿਹਾ ਹੈ। ਫਿਰ ਅਗਾਂਹ ਚੱਲ ਕੇ ਅਸੀਂ ਅਗਲੇ ਕੀਰਤਨ ਸੁਣਾਂਗੇ ਕਿ ਮਤ ਕੀ ਹੈ ਤੇ ਜਿਸ ਚੀਜ਼ ਨੂੰ ਅਸੀਂ ਮਤ ਸਮਝਦੇ ਹਾਂ ਉਹ ਕੀ ਚੀਜ਼ ਹੈ। ਤੋ ਇਹ ਵਿਚਾਰਾਂ ਜਿਉਂ ਜਿਉਂ ਕੀਰਤਨ ਅਗਾਂਹ ਤੋਂ ਅਗਾਂਹ ਵਧਣਗੇ, ਗਹਿਰੀਆਂ ਵਿਚਾਰਾਂ ਜੋ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅਸੀਂ ਕਰਦੇ ਜਾਵਾਂਗੇ। ਗੁਰੂ ਸਾਹਿਬਾਨ ਦੀ ਆਬਜ਼ਰਵੇਸ਼ਨ ਇਹ ਹੈ, ਕਹਿੰਦੇ ਹਨ, ਸਭ ਕੋ ਬੋਲੇ ਆਪਣੇ ਭਾਣੇ। ਸਮਝਣ ਵਾਲੀ ਗੱਲ ਹੈ, ਸਭ ਕੋ ਬੋਲੇ ਆਪਣੇ ਭਾਣੇ। ਹਰ ਬੰਦਾ ਉਹੀ ਬੋਲਦਾ ਹੈ ਜੋ ਉਸਨੂੰ ਪਾਉਂਦਾ ਹੈ, ਜੋ ਉਸਨੂੰ ਅੱਛਾ ਲੱਗਦਾ ਹੈ।

ਉਸ ਮਨ ਦੀ ਮਤ ਵਾਲੇ ਮਨਮੁੱਖ ਨੂੰ ਹੋਰ ਕੋਈ ਗੱਲ ਆਉਂਦੀ ਨਹੀਂ ਹੈ, ਜੋ ਉਹਦੇ ਆਪਣੇ ਸੁਭਾਅ ਚ ਹੈ, ਆਪਣੀ ਇਨਫੋਰਮੇਸ਼ਨ ਚ ਹੈ, ਬਸ ਉਹੀ ਬੋਲੇਗਾ ਔਰ ਉਹਦੇ ਉੱਤੇ ਫਿਰ ਅੜੀ ਕਰੇਗਾ, ਅੜੇਗਾ, ਹਟੀ ਕਰੇਗਾ। ਸਭ ਕੋ ਬੋਲੇ ਆਪਣੇ ਭਾਣੇ, ਮਨਮੁਖ ਦੂਜੇ ਬੋਲ ਨਾ ਜਾਣੇ। ਅਗਲੀ ਗੱਲ ਹੁਣ ਸੁਣਨ ਵਾਲੀ ਹੈ, ਬਹੁਤ ਧਿਆਨ ਨਾਲ। ਕਹਿੰਦੇ ਹਨ

ਕਹਿੰਦੇ ਅੰਨੇ ਇਨਸਾਨ ਦੀ ਮਤ ਵੀ ਅੰਦਲੀ ਹੈ ਅਤੇ ਜਦ ਮਤ ਅੰਦਲੀ ਹੈ ਸੋ ਉਸ ਮਤ ਚੋਂ ਹੀ ਬੋਲਦਾ ਹੈ ਨਾ, ਤੇ ਫਿਰ ਬੋਲੀ ਵੀ ਅੰਦਲੀ ਹੋ ਗਈ। ਅੰਦਲੇ ਇਨਸਾਨ ਦੀ ਮਤ ਵੀ ਅੰਦਲੀ, ਫਿਰ ਉਸਦੀ ਬੋਲੀ ਵੀ ਅੰਦਲੀ। ਬਹੁਤ ਗੌਰ ਨਾਲ ਸੁਣਨ ਵਾਲੀਆਂ ਵਿਚਾਰਾਂ ਹਨ। ਜਦੋਂ ਸਾਡੀ ਮਤ ਅੰਨੀ ਹੁੰਦੀ ਹੈ ਉਦੋਂ ਸਾਡੇ ਸ਼ਬਦ ਵੀ ਅੰਨੇ ਹੋ ਜਾਂਦੇ ਹਨ, ਉਦੋਂ ਸਾਡੀ ਬੋਲੀ ਵੀ ਅੰਦਲੀ ਹੋ ਜਾਂਦੀ। ਉਦੋਂ ਮਤ ਅੰਦਲੀ ਹੋਣ ਕਰਕੇ ਜੋ ਕੁਛ ਵੀ ਅਸੀਂ ਬੋਲਦੇ ਹਾਂ ਉਸਦਾ ਕੋਈ ਮਤਲਬ ਨਹੀਂ ਨਿਕਲਦਾ। ਉਹ ਅੰਦਲੀ ਬੋਲੀ ਹੁੰਦੀ ਹੈ, ਉਸ ਵਿਚਾਰ ਨਹੀਂ ਹੁੰਦੀ, ਜਿਸ ਦਾ ਰਿਜ਼ਲਟ ਕੀ ਨਿਕਲਦਾ ਹੈ, ਆਏ ਜਾਏ ਦੁੱਖ ਪਾਹਾ ਹੈ। ਅਗਿਆਨ ਦੇ ਵਿੱਚ ਇਨਸਾਨ ਬਾਰ ਬਾਰ ਜੰਮਦਾ ਮਰਦਾ ਰਹਿੰਦਾ ਹੈ ਅਤੇ ਆਪਣੀ ਮਨਮਤ ਦੇ ਕਾਰਨ ਕਹਿੰਦੇ ਦੁੱਖ ਪਾਉਂਦਾ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਹਨ, ਅਗਰ ਆਪਣੀ ਜ਼ਿੰਦਗੀ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ, ਅਗਰ ਆਪਣੀ ਲਾਈਫ ਦੇ ਵਿੱਚ ਪੀਸ ਆਫ ਮਾਈਂਡ ਲਿਆਉਣਾ ਚਾਹੁੰਦੇ ਹੋ, ਅਗਰ ਆਪਣੇ ਇਨਰ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਤਾਂ ਕਹਿੰਦੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਪਏਗਾ ਕਿ ਆਪਣੇ ਮਨ ਦੀ ਜੋ ਮਤ ਹੈ ਉਹ ਤੁਹਾਨੂੰ ਤਿਆਗਣੀ ਪਏਗੀ ਅਤੇ ਕਦੇ ਕੁਐਸਚਨ ਕਰਨਾ ਪਏਗਾ ਆਪਣੇ ਆਪ ਨੂੰ ਕਿ ਮੈਨੂੰ ਮਤ ਮਿਲੀ ਕਦੋਂ ਹੈ, ਮੈਨੂੰ ਕਿਸਨੇ ਮਤ ਦਿੱਤੀ ਹੈ। ਅਗਾਂਹ ਚੱਲ ਕੇ ਅਸੀਂ ਇਸਦੀ ਵਿਚਾਰ ਕਰਾਂਗੇ, ਅਸੀਂ ਹੈਰਾਨ ਹੋਵਾਂਗੇ ਕਿ ਸਾਨੂੰ ਮਤ ਦਿੱਤੀ ਹੀ ਕਿਸੇ ਨੇ ਸਾਨੂੰ ਮਤ ਨਹੀਂ ਦਿੱਤੀ। ਅਸੀਂ ਬਸ ਵੱਡੇ ਹੋ ਗਏ, ਖਾ ਪੀ ਕੇ ਸਕੂਲਾਂ ਕਾਲਜਾਂ ਜਾ ਕੇ ਪੜ੍ਹ ਲਿਖਾਏ, ਕਾਰੋਬਾਰ ਦੇ ਜੋਗੇ ਹੋ ਗਏ, ਲੇਕਿਨ ਮਤ ਕੁਛ ਹੋਰ ਚੀਜ਼ ਹੈ, ਉਹ ਸਾਨੂੰ ਮਿਲੀ ਨਹੀਂ ਹੈ, ਉਹ ਮਿਲੀ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ, ਜਿਸ ਚੀਜ਼ ਨੂੰ ਤੁਸੀਂ ਮਤ ਸਮਝੀ ਬੈਠੇ ਹੋ ਨਾ, ਉਹ ਮਤ ਨਹੀਂ ਹੈ। ਮਹਾਰਾਜ ਜੀ ਦਾ ਇੱਕ ਵਚਨ ਹੈ, ਕਹਿੰਦੇ ਹਨ, ਬਾਬਾ ਹੋਰ ਮਤ ਹੋਰ ਹੋਰ। ਕਹਿੰਦੇ ਇਹ ਬਾਬਾ ਗੁਰੂ ਦੀ ਮਤ ਤੋਂ ਬਿਨਾਂ, ਫਿਰ ਮੈਂ ਰਿਪੀਟ ਕਰਾਂ, ਗੁਰੂ ਦੀ ਮਤ ਤੋਂ ਬਿਨਾਂ ਜਿਤਨੀ ਵੀ ਹੋਰ ਤੁਹਾਡੇ ਪਾਸ ਮਤ ਹੈ, ਕਹਿੰਦੇ ਉਹ ਮਤ ਨਹੀਂ ਹੈ, ਉਹ ਕੁਝ ਹੋਰ ਹੀ ਹੋਰ ਹੈ, ਕੁਝ ਹੋਰ ਹੀ ਵਸਤੂ ਹੈ, ਉਹ ਮਤ ਨਹੀਂ ਹੈ। ਅਸੀਂ ਆਪਣੇ ਆਪ ਨੂੰ ਸਾਰੇ ਸਵਾਲ ਕਰ ਲਈਏ ਕਿ ਗੁਰੂ ਦੀ ਮਤ ਸਾਡੇ ਕੋਲ ਕਿਤਨੀ ਹੈ, ਗੁਰੂ ਦੀ ਮਤ ਨੂੰ ਅਸੀਂ ਕਿਤਨਾ ਕੁ ਸਮਝਦੇ ਹਾਂ, ਕਿਤਨਾ ਕੁ ਪਹਿਚਾਣਦੇ ਹਾਂ, ਕਿਤਨਾ ਕੁ ਜਾਣਦੇ ਹਾਂ। ਉਹ ਕਹਿੰਦੇ ਹਨ, ਬਾਬਾ ਹੋਰ ਮਤ ਹੋਰ ਹੋਰ, ਗੁਰੂ ਦੀ ਮਤ ਤੋਂ ਬਿਨਾਂ ਹੋਰ ਜਿਹੜੀ ਵੀ ਮਤ ਹੈ ਉਹ ਕੋਈ ਮਤ ਨਹੀਂ ਹੈ, ਉਹ ਕੁਝ ਹੋਰ ਹੀ ਸ਼ੈ ਹੈ, ਕੋਈ ਹੋਰ ਹੀ ਵਸਤੂ ਹੈ। ਇਸ ਕਰਕੇ ਜਦ ਉਹ ਮਤ ਹੈ ਹੀ ਨਹੀਂ, ਕੁਝ ਹੋਰ ਹੀ ਵਸਤੂ ਹੈ, ਤੇ ਉਸ ਨੂੰ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਿਆਗੋ, ਛੋੜੋ, ਸੁੱਟੋ ਉਸ ਨੂੰ। ਆਓ ਪਿਆਰ ਨਾਲ ਇਸ ਪੰਕਤੀ ਨੂੰ ਇੱਕ ਦਫਾ ਗਾਓ, ਫਿਰ ਅੱਗੇ ਚੱਲਦੇ ਹਾਂ।

ਸੋ ਸਾਧ ਸੰਗਤ, ਅੱਜ ਜਦੋਂ ਆਪ ਜੀ ਵਾਪਸ ਜਾਓ ਘਰਾਂ ਨੂੰ, ਤਾਂ ਰੋਜ਼ਾਨਾ ਇੱਕ ਛੋਟੀ ਜਿਹੀ ਡਾਇਰੀ ਬਣਾ ਲੈਣੀ। 10 ਦਿਨ ਜਿੰਨੇ ਵੀ ਕੀਰਤਨ ਹੋਣਗੇ, 10 ਕੀਰਤਨਾਂ ਦੇ ਵਿੱਚ ਹਰ ਰੋਜ਼ਾਨਾ ਇੱਕ ਨਵਾਂ ਮੈਸੇਜ ਜੋ ਹੈ, ਸੁਨੇਹਾ ਜੋ ਹੈ, ਲੈਸਨ ਜੋ ਹੈ, ਉਹ ਸਾਨੂੰ ਮਿਲਿਆ ਕਰੇਗਾ। ਉਸਨੂੰ ਭੁੱਲ ਨਾ ਜਾਣਾ। ਅੱਜ ਇਹ ਦਿਲ ਦੇ ਵਿੱਚ ਇਸ ਗੱਲ ਨੂੰ ਉਤਾਰ ਕੇ ਜਾਓ ਕਿ ਗੁਰੂ ਮਹਾਰਾਜ ਜੀ ਇਹ ਆਖਦੇ ਹਨ, ਆਪਣੇ ਮਨ ਦੀ ਮਤ ਨੂੰ ਤਿਆਗ ਦਿਓ, ਬਿਲਕੁਲ ਤਿਆਗ ਦਿਓ, ਖਾਲੀ ਹੋ ਜਾਓ। ਹੁਣ ਉਸ ਉੱਤੇ ਗੁਰਬਾਣੀ ਦੇ

ਕਹਿੰਦੇ ਹਨ ਸਗਲ ਸਿਆਣਕ ਭਾਗ ਸਾਰੀ ਸਿਆਣਕ ਛੱਡ ਦੇ, ਕਿੰਨੀ ਹੈਰਾਨੀ ਹੁੰਦੀ। ਮੈਨੂੰ ਤਾਂ ਬਹੁਤ ਹੈਰਾਨੀ ਹੋਈ ਜਦੋਂ ਇਹ ਵਚਨ ਪੜ੍ਹੇ। ਗੁਰੂ ਬਾਬਾ ਜੀ ਕਹਿੰਦੇ ਸਾਰੀ ਸਿਆਣਕ ਛੱਡ ਦੇ, ਸਾਰੀ ਸਿਆਣਕ ਛੱਡ ਦੇ। ਜਦੋਂ ਵੀ ਬੰਦਾ ਕਦੋਂ ਕਦੇ ਕਿਸੇ ਦੇ ਨਾਲ ਬੋਲਦਾ ਹੈ, ਬਹਿਸ ਕਰਦਾ ਹੈ, ਤੇ ਇਸੇ ਗ੍ਰਾਉਂਡ ਤੇ ਕਰਦਾ ਨਾ ਕਿ ਮੇਰੀ ਗੱਲ ਤਾਂ ਸਿਆਣਕ ਹੈ। ਪਰ ਜੇ ਇਹ ਧਾਰ ਲਵੇ ਕਿ ਮੇਰੇ ਪਾਸ ਤੇ ਸਿਆਣਕ ਹੀ ਹੈ ਨਹੀਂ, ਫਿਰ ਬੋਲੇਗਾ ਕਿਵੇਂ, ਝਗੜਾ ਕਿਵੇਂ ਹੋਏਗਾ, ਵਾਦ ਵਿਵਾਦ ਕਿਵੇਂ ਹੋਏਗਾ। ਅਗਰ ਉਹ ਪਹਿਲਾਂ ਇਸ ਗੱਲ ਨੂੰ ਤੈਅ ਕਰ ਲਿਆ ਕਿ ਮੇਰੇ ਪਾਸ ਤੇ ਹਾਲੇ ਸਿਆਣਕ ਹੀ ਨਹੀਂ ਹੈ, ਮੈਂ ਬੋਲਣ ਜੋਗਾ ਹੀ ਨਹੀਂ ਹੈ, ਸਭ ਤੋਂ ਵੱਡਾ ਗੁਣ ਇੱਕ ਜੀਵਨ ਦੇ ਵਿੱਚ ਆ ਜਾਏਗਾ ਕਿ ਮੇਰੇ ਪਾਸ ਸਿਆਣਕ ਨਹੀਂ ਹੈ, ਮੇਰੇ ਪਾਸ ਸਿਆਣਕ ਨਹੀਂ ਹੈ। ਕਿਤਨੀ ਗੱਲ ਦੇ ਨਾਲ ਲਾਈਫ ਦੇ ਵਿੱਚ ਇੱਕ ਟ੍ਰਾਂਸਫੋਰਮੇਸ਼ਨ ਆ ਜਾਏਗੀ, ਇੱਕ ਤਬਦੀਲੀ ਆ ਜਾਏਗੀ ਕਿ ਹਾਲੇ ਮੈਂ ਬੋਲਣ ਯੋਗ ਨਹੀਂ ਹਾਂ, ਮੇਰੇ ਪਾਸ ਸਿਆਣਕ ਨਹੀਂ ਹੈ। ਇਸ ਨੂੰ ਕੋਈ ਅਦਭੁਤ ਕਰ ਲੈ ਕਿ ਮੇਰੇ ਪਾਸ ਅਗਰ ਕੁਛ ਨਹੀਂ ਹੈ, ਉਹ ਸਿਆਣਕ ਨਾਮ ਦੀ ਚੀਜ਼ ਹੈ ਜੋ ਮੇਰੇ ਪਾਸ ਨਹੀਂ। ਗੁਰੂ ਮਹਾਰਾਜ ਜੀ ਕਹਿੰਦੇ ਹਨ ਸਗਲ ਸਿਆਣਕ ਛੱਡ, ਸਾਰੀ ਸਿਆਣਕ ਛੱਡ ਕੇ ਸਾਡੇ ਪਾਸ ਬਿਲਕੁਲ ਹੀ ਸਿਆਣਕ ਨਹੀਂ। ਇੱਕ ਵਾਰੀ ਉਹ ਕੀਰਤਨ ਯੂਐਸਏ ਦੇ ਵਿੱਚ ਕੀਤਾ ਹੈ ਕਿ ਸੱਜਣ ਆਖਣ ਲੱਗੇ ਭਾਈ ਸਾਹਿਬ ਦੇ ਚਾਲ ਤੋਂ ਮੈਨੂੰ ਵੀ ਬਹੁਤ ਮੁਸ਼ਕਿਲ ਲੱਗਦੀ ਹੈ ਕਿ ਸਾਡੇ ਪਾਸ ਬਿਲਕੁਲ ਹੀ ਸਿਆਣਕ ਨਹੀਂ, ਥੋੜ੍ਹੀ ਬਹੁਤੀ ਹੋਏਗੀ, ਮੈਨੂੰ ਜ਼ਿਆਦਾ ਨਹੀਂ ਤਾਂ ਥੋੜ੍ਹੀ ਬਹੁਤੀ ਹੋਏਗੀ, ਮੈਂ ਕਿਹਾ ਥੋੜ੍ਹੀ ਬਹੁਤ ਹੀ ਪ੍ਰੋਬਲਮ ਹੈ, ਇਹ ਥੋੜ੍ਹੀ ਬਹੁਤ ਹੀ ਪ੍ਰੋਬਲਮ ਹੈ। ਕਿਉਂਕਿ ਸਾਡੀ ਈਗੋ ਨੂੰ ਇਤਨਾ ਹੈਲਪ ਕਰਦਾ ਹੈ ਕਿ ਸਾਡੇ ਪਾਸ ਸਿਆਣਕ ਹੀ ਨਹੀਂ ਹੈ, ਅਤੇ ਜਿਹੜੀ ਹੈ ਗੁਰੂ ਮਹਾਰਾਜ ਕਹਿੰਦੇ ਉਸ ਨੂੰ ਛੱਡ ਦਿਓ। ਮਹਾਰਾਜ ਜੀ ਕਿਉਂ ਛੱਡ ਦਈਏ, ਉਹਦਾ ਜਵਾਬ ਬੜਾ ਖੂਬਸੂਰਤ ਦਿੰਦੇ ਹਨ। ਕਹਿੰਦੇ ਹਨ

ਬਹੁਤ ਹੀ ਸਿਆਣਪ ਨਾਲ ਤੁਹਾਡੇ ਮਨ ਨੂੰ ਆਤਮਾ ਨੂੰ ਧੂੜ ਹੀ ਲੱਗਦੀ ਹੈ, ਕਿਉਂਕਿ ਤੁਹਾਡੀ ਸਿਆਣਪ ਦੇ ਵਿੱਚ, ਸਾਡੀ ਸਿਆਣਪ ਦੇ ਵਿੱਚ ਜਿਹੜੀ ਸਾਡੀ ਸਿਆਣਪ ਹੈ ਉਸ ਦੇ ਵਿੱਚ ਕੰਪਲੀਟ ਆਈ ਹੈ, ਉਸ ਦੇ ਵਿੱਚ ਚਪਰਾਈ ਵੀ ਹੈ, ਉਸ ਦੇ ਵਿੱਚ ਮੈਨੀਪੂਲੇਸ਼ਨ ਵੀ ਹੈ, ਉਸ ਦੇ ਵਿੱਚ ਕੀ ਕੁਛ ਨਹੀਂ ਹੈ। ਕਹਿੰਦੇ ਉਸ ਦੇ ਨਾਲ ਤਾਂ ਆਪਣੀ ਕੌਂਸ਼ੀਅਸਨੈਸ ਨੂੰ ਹੋਰ ਵੀ ਤੁਸੀਂ ਮਾਲੀ ਕਰ ਲਓਗੇ। ਬਹੁਤ ਸਿਆਣਪ ਲੱਗਦਾ ਧੂੜ, ਇਸ ਕਰਕੇ ਕਹਿੰਦੇ ਸਿਆਣਪ ਛੋੜ ਦਿਓ, ਤੁਹਾਡੇ ਘਰ ਸਿਆਣਪ ਨਹੀਂ। ਫਿਰ ਮਹਾਰਾਜ ਜੀ ਜਗ੍ਹਾ ਹੋਰ ਵੀ ਕਹਿੰਦੇ ਹਨ, ਕਹਿੰਦੇ ਉਹ ਜਿਹੜੀ ਤੁਹਾਡੀ ਸਿਆਣਪ ਹੈ ਅੱਜ ਤੱਕ ਭਲਾ ਦੱਸੋ ਕਿਤੇ ਕੰਮ ਆਈ ਹੈ? ਜੇ ਕੰਮ ਆਈ ਹੁੰਦੀ ਤਾਂ ਸਾਡੇ ਕੰਮ ਵਿਗੜਦੇ ਸੀ, ਅਸੀਂ ਦੱਸਣੇ ਵੀ ਬੈਠੇ, ਕਿਸੇ ਨੂੰ ਕੋਈ ਸ਼ੱਕ ਤਾਂ ਨਹੀਂ ਨਾ ਵੀ ਮੇਰੇ ਪਾਸ ਸਿਆਣਪ ਨਹੀਂ ਹੈ, ਕਿਸੇ ਨੂੰ ਵੀ ਕੋਈ ਸ਼ੱਕ ਤਾਂ ਨਹੀਂ ਹੈ ਕਿ ਮੇਰੇ ਪਾਸ ਸਿਆਣਪ ਨਹੀਂ ਹੈ। ਇਹ ਤਾਂ ਹੋ ਹੀ ਨਹੀਂ ਸਕਦੀ, ਬੜੀ ਮੁਸ਼ਕਿਲ ਗੱਲ ਹੈ। ਪਰ ਸਾਡੀ ਸਿਆਣਪ ਅੱਜ ਤੱਕ ਕਦੇ ਕਿਸੇ ਕੰਮ ਵੀ ਆਈ ਹੈ? ਆਪਣੀ ਸਿਆਣਪ ਨਾਲ ਅਸੀਂ ਇੱਕ ਗੁਰਦੁਆਰਾ ਖੋਲ੍ਹਦੇ ਹਾਂ, ਫਿਰ ਜੇ ਸਾਡੀ ਸਿਆਣਪ ਕੰਮ ਆਈ ਹੁੰਦੀ ਤਾਂ ਦੂਸਰਾ ਕਿਉਂ ਬਣਦਾ, ਲੜਾਈ ਕਿਉਂ ਹੁੰਦੀ? ਸਾਡੀ ਸਿਆਣਪ ਨਾਲ ਗੁਰਦੁਆਰੇ ਸੱਜ ਜਾਂਦੇ ਹਨ, ਸਾਡੀ ਆਪਣੀ ਸਿਆਣਪ ਨਾਲ ਸਾਡੀਆਂ ਘਰੋਲੀ ਘਰੋਗੀ ਜ਼ਿੰਦਗੀਆਂ ਜਿਹੜੀਆਂ ਹਨ ਉਹ ਤਬਾਹ ਹੋ ਜਾਂਦੀਆਂ ਹਨ, ਸਾਡੀ ਆਪਣੀ ਸਿਆਣਪ ਨਾਲ ਸਾਡੀ ਆਪਣੀ ਹੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ, ਸਾਡੀ ਆਪਣੀ ਸਿਆਣਪ ਨਾਲ ਅਸੀਂ ਆਪਣੇ ਬੱਚਿਆਂ ਨੂੰ ਕੋਈ ਸਿਆਣਪ ਨਹੀਂ ਦੇ ਸਕਦੇ। ਉਹ ਕਹਿੰਦੇ ਹਨ ਦੱਸੋ ਸਹੀ ਕਿ ਤੁਹਾਡੀ ਸਿਆਣਪ ਕੰਮ ਕਦੋਂ ਆਈ ਹੈ? ਹਮੇਸ਼ਾ ਬਾਅਦ ਦੇ ਵਿੱਚ ਹੀ ਪਛਤਾਏ ਹੋ ਕੇ ਉਸੇ ਇਸੀ ਕਰਦੇ ਸੀ, ਬਾਅਦ ਹੀ ਪਤਾ ਚੱਲਿਆ ਕਿ ਇਹ ਤਾਂ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਪਰ ਕਰਨ ਵੇਲੇ ਤਾਂ ਸੋਚਦੇ ਸੀ ਨਾ ਕਿ ਉਹੀ ਸਿਆਣੀ ਗੱਲ। ਗੁਰੂ ਸਾਹਿਬ ਕਹਿੰਦੇ ਹਨ ਆਪਣੀ ਮੱਤ ਤਿਆਗ ਦਿਓ, ਆਪਣੀ

ਤੇ ਹੁਣ ਤੱਕ ਕੀ ਸੁਣਿਆ ਹੈ ਆਪਣੀ ਮਨ ਦੀ ਮੱਤ ਨੂੰ ਤਿਆਗ ਦੇ। ਅਗਰ ਆਪਣੇ ਆਪ ਨੂੰ ਸੋਚਦੇ ਕਿ ਸਿਆਣੇ ਹੋ ਤੇ ਉਹ ਗਲਤ ਫਹਿਮੀ ਹੈ, ਫਿਰ ਮਹਾਰਾਜ ਜੀ ਕੀ ਕਰੀਏ, ਦੱਸੋ ਕੀ ਕਰੀਏ। ਉਹ ਕਹਿੰਦੇ ਹਨ ਗੁਰ ਕੀ ਮੱਤ ਤੂੰ ਲੇਹ ਤੇ ਆਨੇ। ਸਤਿ ਗੌਰ ਨਾਲ ਸੁਣੋ, ਉੱਥੇ ਸ਼ਬਦ ਮਹਾਰਾਜ ਜੀ ਨੇ ਵਰਤਿਆ ਹੈ ਇਆਣੇ। ਉਹ ਇਆਣੇ ਸ਼ਬਦ ਜਿਹੜਾ ਆ ਨਿੱਕੇ ਨਿੱਕੇ ਬੱਚੇ ਬੈਠੇ ਨੇ ਉਹਨਾਂ ਨੂੰ ਵਰਤੋ। ਸੁਖਮਨੀ ਸਾਹਿਬ ਜਦੋਂ ਮਹਾਰਾਜ ਜੀ ਨੇ ਉਚਾਰੀ ਸੀ ਤੇ ਸੁਖਮਨੀ ਸਾਹਿਬ ਦੇ ਵਿੱਚ ਇਹ ਲਫ਼ਜ਼ ਇਆਣੇ ਜਿਹੜਾ ਉਹਨਾਂ ਨੇ ਨਿੱਕੇ ਜਿਹੇ ਨਿਆਣਿਆਂ ਲਈ ਜੋ 5-7 ਸਾਲ ਦੀ ਉਮਰ ਦੇ ਸੀ ਇਹ ਸ਼ਬਦ ਉਹਨਾਂ ਨੇ ਲਿਖਿਆ ਸੀ। ਉਹਨਾਂ ਵਿਚਾਰੇ ਭੋਲੇ ਪਾਲਣ ਦੀ ਸਮਝ ਨਹੀਂ ਸੀ ਆਉਣ। ਇਹ ਸਿਆਣੇ ਫਿਰ ਇਹ ਇਆਣੇ ਕੌਣ ਹਨ? ਇਹ ਇਆਣੇ ਉਹ ਹਨ ਜਿਹਨਾਂ ਦੇ ਪਾਸ ਸਿਆਣਕ ਨਹੀਂ ਹੈ ਪਰ ਉਹਨਾਂ ਨੂੰ ਵਹਿਮ ਹੈ ਸਿਆਣਕ ਦਾ। ਇਹ ਜੋ ਗਰੋਨ ਨਿਆਣੇ ਹਨ ਨਾ ਉਹਨਾਂ ਨੂੰ ਆਦਿ ਗਰੋਨ ਨਿਆਣੇ ਜੋ ਗਰੋਹ ਹੋ ਗਏ ਹਨ, ਲੇਕਿਨ ਹਨ ਹਾਲੇ ਨਿਆਣੇ ਹੀ ਅਤੇ ਮੰਨਦੇ ਵੀ ਨਹੀਂ ਹਨ ਕਿ ਅਸੀਂ ਹਾਲੇ ਨਿਆਣੇ ਹਾਂ। ਉਹ ਤੇ ਕੋਈ ਕੋਈ ਗੁਰਸਿੱਖ ਅਜਿਹਾ ਹੁੰਦਾ ਹੈ ਜੋ ਆਖੇ ਹੰਬਾਰਕ ਤੂੰ ਗੁਰ ਪਿਤਾ ਹੈ ਜੋ ਮਤ ਸਮਝਾਏ, ਤੂੰ ਗੁਰੂ ਪਿਤਾ ਹੈ ਅਸੀਂ ਅਤੇ ਅਸੀਂ ਬਾਲਕ ਹਾਂ।

ਬਹੁਤ ਬੜੇ ਬੜੇ ਸਿਆਣੇ ਜਿਹੜੇ ਹਨ ਉਹ ਗੁਰੂ ਦੀ ਮੱਤ ਤੋਂ ਬਿਨਾਂ ਭਗਤੀ ਨਹੀਂ ਆਉਂਦੀ ਅਤੇ ਬਿਨਾਂ ਭਗਤੀ ਤੋਂ ਬਹੁਤ ਵੱਡੇ ਵੱਡੇ ਸਿਆਣੇ ਜੋ ਹਨ ਉਹ ਆਪਣੀ ਸਿਆਣਪ ਦੇ ਵਿੱਚ ਹੀ ਡੁੱਬ ਜਾਂਦੇ ਹਨ, ਆਪਣੀ ਸਿਆਣਪ ਦੇ ਵਿੱਚ ਹੀ ਡੁੱਬ ਜਾਂਦੇ ਹਨ। ਇਸ ਕਰਕੇ ਪ੍ਰੇਮ ਨਾਲ ਆਓ, ਇਸ ਨੂੰ ਪੰਕਤੀ ਨੂੰ ਗਾਓ, ਉਪਰੰਤ ਅੱਗੇ ਚੱਲਦੇ।

ਕਬੀਰ ਸਾਹਿਬ ਜੀ ਦੀ ਬਾਣੀ ਵੀ ਇੱਕ ਪੰਕਤੀ ਬਹੁਤ ਪਿਆਰੀ ਲੱਗਦੀ ਹੈ, ਕਿਉਂਕਿ ਉਹਨਾਂ ਨੇ ਬਹੁਤ ਸੋਹਣੀ ਗੱਲ ਆਖੀ, ਬੜੀ ਅਜੀਬ ਗੱਲ ਆਖੀ। ਕਬੀਰ ਸਾਹਿਬ ਕਹਿੰਦੇ ਹਨ, ਗੁਰਪ੍ਰਸਾਦ ਅਕਲ ਸਹੀ ਅਵਰ, ਇੱਕ ਲਫ਼ਜ਼ ਬਹੁਤ ਗੌਰ ਨਾਲ ਸੁਣਨਾ,

और मत क्यों नहीं है। तो सिर्फ गुरु की ही मत क्यों मत है, जो कुछ असी हूं तक पढ़े हाँ, सुने है, सीखे है, वो टोटली ऑब्सोल्यूट हो गई, वो मत है ही नहीं। किस तरह इस चीज की सत्य करिए, किस तरह इस चीज का निर्णय करिए कि ये मत जड़ी मत नहीं। आखिरकार दुनिया के कितने वे वे फिलासफर हो, कितने वे वे साइंटिस्ट हुए हैं, कितने वे वे विद्वान हुए हैं, कितनी दुनिया के यूनिवर्सिटीज हैं, ये उतो सारे ही जो बाहर निकले हैं वो मत तो बिना ही बाहर निकले हैं। दुनिया भर दिया लाइब्रेरी जो ओवरफ्लो कर रही हैं किताबों के नाल, कितनी वड्डी साइंस की रिसर्च हुई है, टेक्नोलॉजी के इंसान इतना अगा बढ़िया है कि वो मत तो बिना ही बढ़ गया। अहम सवाल है, इस सवाल का जवाब अभी गुरमत के राही लाया, क्योंकि ये सारे के सारे इन्हों के पास मत नहीं है। दुनिया के इतने पढ़े लोग हैं, पढ़े लिखे लोग हैं, इन संगत के बहुत बड़े लिखे लोग बैठे होंगे, मैं उन्होंने तो माफी चाहूंगा कि मैं उन्होंने एक प्रमाण सुना लगा हूं, और वो मेरा अपना नहीं है, इस करके निराश होना तो आप जी ने महाराज जी नाल हो लेना। मैं जो कोण लफज कोई आखागा तो मेरे नाराज होना है, जो बाणी की पंक्ति हुई तो फिर तुम्हारी इच्छा गुरु साहबान नाल निराश हो सकते हो तो हो लेना। तो पंक्तियां ऐसा ही शायद ऐसी सुनिया ना हो पाए, कहते हैं हरणा बाजा तैं सिखदारा इन्ह पढ़िया नाओ, कहते जो पढ़े लिखे हैं तो पढ़िया लिखिया का नाम की रख दो, हरण अते बाज अते सिखदार, कहते पढ़िया लिखिया का नाम रख दो। महाराज जी गुरु नानक साहब जी कह रहे हैं, महाराज जी इन्हों पढ़िया लिखिया का विचार का नाम हिरण बाज और सिकदार क्यों रख दई है, क्यों रख दई इन्हों का यह नाम, क्योंकि इतने भले लोग हैं, इतनी इन्होंने मेहनत कीतिया पढ़ाइया कीतिया इतना कुछ बने, तो आप जी कह रहे हो इन्हों का नाम आ रख दे, हरणा बाजा तै सिकदारा इन्हों पढ़िया नाम, क्योंकि जिन्होंने किसी दुनियादार लोग पढ़े लिखे लोग समझते हो कि ये मत वाले लोग हैं, पढ़े लिखे लोग हैं, इन्हों का नाम ये रख दो हिरण बाज सिकदार, क्यों, क्योंकि ठंडी लगी जात पहाण अगे ना ही थाओ, क्योंकि जो हिरण का सुभाव बाज का सुभाव होता है चपट्टा मारना और खो के ले जाना, हिरण बहुत चमचन हुंदा है, बहुत तेज हुंदा है, अते सिकदार जो हुंदे हन वो अपने रोब दे नाल अपनी पावर दे नाल दूसरियां दा हथ लै जांदे हन और दूसरियां नूं दबा लैंदे हन। कहिंदे नी पढ़े लिखे लोकां दे विच वी तिन गुण आ जांदे हन, हिरण की तरह वो इस्तेमाल होंगे हैं, बाज की तरह उन्होंने ये आज आता है कि किस तरह अज की सारी मार्केटिंग के होंगे है, हाउ टू सेल एंड हाउ टू कन्विंस, कि किस तरह किसी नेगोशिएट करना है और किस तरह अपने प्रोडक्ट में किसी सेल करना है, किस तरह कॉम्पीटिशन के किसी अगा बढ़ना है। कहते सुभाव बाज का है कि आखिरकार किस तरह चपट्टा मारना है और अपना शेर जो है वो खो लेना, बाज सिकदार जो नहीं पढ़े लिखे जिन्होंने पास वो ताकत नहीं है, उन्होंने उत्ते अपनी पावर इंपोज करके उन्होंने वो इस्तेमाल कर लेंगे। हम गुरु नानक देव जी महाराज की पंक्ति है सिर्फ दुनियावी मत दे, माड़ा नहीं मत
ਦੱਸਿਆ। ਕਹਿਣ ਦਾ ਭਾਵ ਇਹ ਹੈ ਕਿ ਇਹ ਦੁਨਿਆਵੀ ਮਤ ਜਿਹੜੀ ਹੈ ਸਾਨੂੰ ਸਰਵਾਈਵਲ ਆਫ ਦਾ ਫਿਟੈਸਟ ਜੋ ਇੱਕ ਫਿਲੋਸਫੀ ਹੈ ਉਸੇ ਦੇ ਵਿੱਚ ਹੀ ਫਿੱਟ ਕਰਦੀ ਹੈ। ਵੀ ਕੈਨ ਸਰਵਾਈਵ ਬੈਟਰ ਨਥਿੰਗ ਮੋਰ ਦੈਨ ਦੈਟ। ਐਸਾ ਤਾਂ ਨਹੀਂ ਹੁੰਦਾ ਕਿ ਯੂਨੀਵਰਸਿਟੀ ਦੇ ਵਿੱਚੋਂ ਕੋਈ ਬਾਹਰ ਆਵੇ ਅਤੇ ਬਹੁਤ ਕੰਪੈਸ਼ਨੇਟ ਇਨਸਾਨ ਬਣਿਆ ਹੋਇਆ ਹੋਵੇ, ਉਸਦੇ ਪੱਲੇ ਨਾਮ ਹੋਵੇ, ਉਸਦੇ ਪਾਸ ਮਾਨਸਿਕ ਸ਼ਾਂਤੀ ਬਹੁਤ ਹੋਵੇ, ਉਹ ਬਹੁਤ ਲਵਿੰਗ ਐਂਡ ਕੇਅਰਿੰਗ ਪਰਸਨ ਹੋਵੇ, ਉਸਦੇ ਅੰਦਰ ਬਹੁਤ ਪਰਉਪਕਾਰ ਹੋਵੇ ਅਤੇ ਉਸਦੇ ਅੰਦਰ ਬਹੁਤ ਜ਼ਿਆਦਾ ਨਿਮਰਤਾ ਹੋਵੇ ਆ ਜਾਏ। ਐਸਾ ਕਦੇ ਦੇਖਿਆ ਹੁੰਦਾ ਡਿਗਰੀ ਲੈ ਕੇ ਕੋਈ ਬਾਹਰ ਇਨਸਾਨ ਆਵੇ ਅਤੇ ਇਹਨਾਂ ਤਮਾਮ ਗੁਣਾਂ ਦੇ ਨਾਲ ਬਾਹਰ ਆਵੇ, ਉਸ ਨਿਮਰਤਾ ਹੋਵੇ। ਨਿਮਰਤਾ ਦਾ ਤਾਂ ਨਾਮੋ ਨਿਸ਼ਾਨ ਨਹੀਂ ਹੁੰਦਾ, ਉਸ 'ਤੇ ਅਹੰਕਾਰ ਹੁੰਦਾ ਹੈ, ਕਹਾਉਣੇ ਹੁੰਦੀ ਹੈ ਕਿ ਮੈਂ ਇਸ ਚੀਜ਼ ਨੂੰ ਅਕੰਪਲਿਸ਼ ਕਰ ਲਿਆ ਹੈ। ਜਿਸ ਚੀਜ਼ ਨੂੰ ਮੈਂ ਅਕੰਪਲਿਸ਼ ਕੀਤਾ ਹੈ ਉਸ ਚੀਜ਼ ਦੇ ਵਿੱਚ ਹੋਣੇ ਹੋਏ ਸੀ। ਇਸ ਕਰਕੇ ਮਹਾਰਾਜ ਜੀ ਨੇ ਆਖਿਆ ਹੈ ਸਾਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਤ ਨਹੀਂ ਮਿਲੀ, ਹਾਂ ਤੁਹਾਨੂੰ ਟੈਕਨੀਕ ਐਂਡ ਟੂਲਸ ਮਿਲੇ ਹਨ, ਟ੍ਰੇਨਿੰਗ ਮਿਲੀਆਂ ਹਨ, ਟ੍ਰੇਨਿੰਗ ਮਿਲੀਆਂ ਹਨ ਕਮਿਊਨੀਕੇਟ ਕਿਵੇਂ ਕਰਨਾ ਹੈ, ਟੈਕਨੀਕਸ ਮਿਲੀਆਂ ਹਨ ਕਿ ਕਿਸ ਤਰ੍ਹਾਂ ਆਪਣੇ ਵੇਸ ਬਣਾਉਣੇ ਹਨ ਅਤੇ ਸਕਸੈਸਫੁਲ ਹੋਣਾ ਹੈ, ਟੈਕਨੀਕਸ ਮਿਲੀਆਂ ਹਨ ਕਿ ਕੰਪੀਟੀਸ਼ਨ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਰਵਾਈਵ ਕਰਨਾ ਹੈ। ਅਸਾਨਕ ਤੋਂ ਨਹੀਂ, ਮਤ ਤੋਂ ਨਹੀਂ। ਗੁਰੂ ਮਹਾਰਾਜ ਜੀ ਆਖਦੇ ਹਨ ਆਪਣੀ ਬਾਣੀ ਦੇ ਵਿੱਚ, ਕਿਉਂਕਿ ਇਹ ਸਾਰੇ ਦੀ ਸਾਰੀ ਮਤ ਜੋ ਮਾਤਾ ਪਿਤਾ ਤੋਂ ਸ਼ੁਰੂ ਹੋਈ ਹੈ, ਇਸ ਨੂੰ 5-10 ਮਿੰਟ ਦੇ ਵਿੱਚ ਸਮਾਪਤ ਹੋ ਜਾਏਗਾ, ਮੈਂ ਕੰਟੀਨਿਊ ਕਰ ਰਿਹਾ ਹਾਂ। ਜੋ ਵੀ ਮਾਤਾ ਪਿਤਾ ਤੋਂ ਵੀ ਮਿਲਿਆ ਹੈ ਉਹ ਕੀ ਮਿਲਿਆ ਹੈ, ਅੱਗੇ ਵਧੋ, ਆਪਣਾ ਨਾਮ ਰੋਸ਼ਨ ਕਰੋ, ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ। ਹਾਂ, ਮਾਤਾ ਪਿਤਾ ਦੇ ਜੋ ਅਵਗੁਣ ਸਨ ਉਹ ਵੀ ਉਹਨਾਂ ਨੂੰ ਦੇਖ ਦੇਖ ਕੇ ਆਪਣੇ ਆਪ ਹੀ ਅਡੋਪਟ ਹੋਗਾ। ਮਾਤਾ ਪਿਤਾ 'ਚ ਅਗਰ ਈਰਖਾਸੀ ਤੋਂ ਬੱਚਿਆਂ ਨੂੰ ਦੇਖ ਲਈ, ਕਦੀ ਕਦਾਈ ਮਾਤਾ ਪਿਤਾ ਵੀ ਝੂਠ ਬੋਲ ਜਾਂਦੇ ਸਨ ਤਾਂ ਉਹ ਵੀ ਬੱਚਿਆਂ ਨੇ ਅਡੋਪਟ ਕਰ ਲਿਆ। ਇੱਕ ਦਫ਼ਾ ਮਾਤਾ ਪਿਤਾ ਘਰ ਹੀ ਬੈਠੇ ਹੁੰਦੇ ਹਨ ਅਤੇ ਬਾਹਰੋਂ ਫੋਨ ਆਉਂਦਾ ਹੈ ਜਾਂ ਕੋਈ ਮਿਲਣ ਆਉਂਦਾ ਹੈ ਅਤੇ ਪੇਰੈਂਟਸ ਅੰਦਰੋਂ ਕਹਿ ਦਿੰਦੇ ਹਨ ਕਿ ਜਾਓ ਕਹਿ ਦਿਓ ਤੁਸੀਂ ਘਰ ਨਹੀਂ ਹੁੰਦਾ ਨਾ, ਸਧਾਰਨ ਜੀ ਗੱਲ। ਅਤੇ ਉਹ ਜੋ ਤਾਲੀਮ ਹੈ ਉਸ ਮਤ ਤੋਂ ਨਹੀਂ, ਫਿਰ ਸਕੂਲ ਦੇ ਵਿੱਚੋਂ ਕੋਈ ਮਤ ਨਹੀਂ ਮਿਲਦੀ, ਕਾਲਜ ਯੂਨੀਵਰਸਿਟੀ ਦੇ ਵਿੱਚੋਂ ਕੋਈ ਮਤ ਨਹੀਂ ਮਿਲਦੀ, ਹਾਂ ਪ੍ਰੋਫੈਸ਼ਨਲਿਜ਼ਮ ਮਿਲਦਾ, ਟੈਕਨੀਕਸ ਮਿਲਦੀਆਂ ਹਨ, ਟ੍ਰੇਨਿੰਗ ਮਿਲਦੀਆਂ ਹਨ ਕਿ ਤੁਸੀਂ ਸਰਵਾਈਵ ਕਿਵੇਂ ਕਰਨਾ। ਲੇਕਿਨ ਜੀਵਨ ਦੇ ਵਾਸਤੇ ਮਤ ਸਿਰਫ ਗੁਰੂ ਤੋਂ ਹੀ ਮਿਲਦੀ ਹੈ, ਉਹ ਮੈਂ ਚਾਹੁੰਦੇ ਸੀ ਲੇਕਿਨ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਹਾਂ। ਉਹਨਾਂ ਦੇ ਨਾਲ ਆਪ ਜੀ ਨੇ ਕੰਪੇਅਰ ਕਰਕੇ ਦੇਖਣਾ ਕਿ ਇਹ ਜਿਹੜੀ ਗੁਰੂ ਤੋਂ ਮਤ ਮਿਲਦੀ ਹੈ ਇਹ ਬਾਹਰੋਂ ਵੀ ਕਿਸੇ ਮਿਲੀ ਹੈ, ਕਦੇ ਕਿਸੇ ਨੇ ਦਿੱਤੀ ਹੈ। ਤਾਂ ਪਹਿਲਾ ਨੁਕਤਾ, ਗੁਰੂ ਬਾਬਾ ਜੀ ਆਪ ਬਾਣੀ ਦੇ ਆਖਦੇ ਹਨ, ਕਹਿੰਦੇ ਹਨ

ਜੇ ਨਰ ਜਸ ਨਾਮ ਤਿਆ ਜੇ ਨਰ ਜਸ ਕਿਰਪਾ ਨਿਧ ਗਾਇ ਤਾਂ ਕੁ ਪਿਉ ਸਹਾਇ ਕੋ ਨਾਨਕ ਮੈਂ ਇਹੀ ਪਰੋਸ।

ਜਿਸਨੂੰ ਦਇਆਲੂ ਹੋਏ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ।

ਦਾ ਵਾਦੀ ਸੰਵਾਦੀ ਕੁਛ ਲੋਕ ਮਾਂ ਤੇ ਸਾਮਨ ਦੇ ਤੇ ਕਈ ਧਾਰ ਤੇ ਗੰਧਾਰ ਨੂੰ ਵਾਦੀ ਸੰਵਾਦੀ ਮੰਨਦੇ ਹਨ। ਲੇਕਿਨ ਇਹਦੇ ਗਾਣ ਦੇ ਵਿੱਚ ਕੋਈ ਖਾਸ ਫਰਕ ਨਹੀਂ ਪੜੇਗਾ। ਚਾਲ ਇਹਦੀ ਕੋਈ ਹੋਵੇਗੀ, ਵਾਦੀ ਸੰਵਾਦੀ ਭਾਵੇਂ ਮਾਂ ਸਾ ਹੋਵੇ ਭਾਵੇਂ ਧਾਰ ਤੇ ਗਾਂ ਹੋਵੇ।

पस्ती सगन अपार अनूप रामदासपुर हर हर हर नानक कसमल जाए।

ماہ دس مورت بھائے جس کو نظر کرے نانک

गुरु साहिब जी का अपना ही परम पवित्र तन मन थन पिंड प्राण जाहो जलाल तुझको इत शाम इष्ट रूप निष्ठा अलकिस्सा गुरु महाराज जी का परम पवित्र हिरदा ते अपना ही रूप गुरु खालसा सात संगत माई भाई जीओ प्यार सत्कार उत्साह उमा जाओ शाओ चाओ उमा नाल संपूर्ण फतेह गजानो जी वाहिगुरु का जितनी दास ने प्रेरणा शब्दा द्वारा दिती है मेरी तसली ने हुई एक बार फिर उचारो वाहिगुरु का इनी फतेह का उत्तर त्या जे मैं इको बारी कहना खालसा जी बजाओ फतेह तो इनी कमजोरी नाल दिंदे तां बजा सी मैं ते बड़े शब्दा दी भरमार नाल अलकाबो आदाब नाल आप जी नूं इल्तिजा कीती सी तो एक बारी फिर कृपालता करो उच्चारण करो जी लख लख वधाइयां होवन आप जी नूं अपने ही पवित्र प्रकाश दिंदियां कोटानकोट मुबारक होवन सृष्टि दे कोने कोने अंदर सुशोभित गुरु नानक नाम लेवा नूं अज दी पवित्र बैसाखी दियां अनंत बेअंत खुशियां मुसरतां शादमानियां ते मुबारक होवन दीन दुनिया लोक परलोक ते सूक्ष्म आत्मावां जो सचखंड विच वस रहियां ने उन्हां नूं इस पवित्र बैसाखी दियां जिसने गुरु गोबिंद सिंह महाराज जी दे राही दुनिया उत्ते एक नव जीवन लियांदा अते जितना नाज फखर गौरव इस दिन ते कीता जाए ओ बजा है इसलिए सामर्थक बैठिया संगतां नूं देशां दे संतरां विच सुशोभित हाइदे दीवान सजाण वालियां संगतां नूं आलमे अरवाह विच वसण वालियां रूहां नूं कोटान कोट वधाइयां क्योंकि साडी अरदास दा इह अनिखड़वां अंग है जहां जहां गुरु खालसा जी साहिब तहां तहां रचिया है जे मैं इन्नी सीमा अंदर बैठिया संगतां नूं वधाई देवां ते अरदास दे इना अखरां दी सही कदर कीमत न पाई जा सकेगी क्योंकि अरदास दा इह हिस्सा है जहां जहां गुरु खालसा जी साहिब तहां तहां रचिया है देव तेग फतेह बिरद की पै श्री साहिब जी सहाय तो पंथ दी चढ़दी कला दी अज सारिआं नूं वधाई होवे अज दा पवित्र दिन पंजाब दी सरजमी अंदर श्री आनंदपुर साहिब जी दी पुन भूमि उत्ते केसगढ़ साहिब ते आनंदगढ़ साहिब दी मुकद्दस धरती उत्ते जिवें मनाया जा रहा है कमेटी ने चंद वरिआं तों खास तौर उत्ते इस पुरब नूं धूमधाम नाल मनाउण वल ध्यान दिता है श्रोमणी गुरुद्वारा प्रबंधक कमेटी ने तो रह रह के ओ नक्शे ओ तसव्वुरात ओ ख्यालात ओ नक्शा जात अखां दे विच मुनक्श हो रहे ने कि किवें गुरु कियां संगतां अज उत्थे किरत किरत हो रहियां होवणगियां किवें केसगढ़ साहिब दी उच्ची ठेरी तों अज बाणी गुरु जी दे कीर्तन दी लय हो रहे होवणगे ते किवें कौम दे बड़े बड़े विद्वान आलम फाजल अदीब मुसन्निफ लिखारी मुतरजम अते बड़े बड़े आमल बंदे गुरसिख गुरमुख गुरसंत भगत जन उत्थे इकट्ठे होके कौम दे नां कोई संदेश दे रहे होवणगे असीं अपना हिस्सा इत्थे ही पा रहे हां एक बारी फिर प्यार नाल फतेह गजाओ जी वाहिगुरु जी का खालसा धर्म अंदर मजहब अंदर धर्म अंदर अज दे दिन एक परिवर्तन आया सी मैं दो बारी मजहब ते धर्म कहा है वखरियां चीजां हुंदियां ने मजहब होर हुंदा है धर्म होर हुंदा धर्म तां उहदा भी है जो रब नूं नहीं मनदा धर्म तां उहदा भी है जो परमेश्वर नूं एक नशा कहिंदा है या तसव्वर कहिंदा है या कईयां ने खान पीण वास्ते लोकां लई हउआ बनाया है कोई उहदा भी धर्म है लेकिन मजहब कुछ खास चिन्ह धारण करन नूं कहिंदे ने दुनिया अंदर किसे भी कौम मिल मजहब नूं वेखिए उसदे कुछ चिन्ह हन उहनां दा धारण करना
مذہب کہلاندا ہے، لیکن ایک گن نے، ایک پرنسپلز نے، ایک ڈیوٹیز نے، اتے اسی طرح وشیش گن نے جو ساری منکھتا اندر سانجے ہی ہوندے نے، انہاں نوں دھرم کہندے نے۔ اشارتن گرو گرنتھ صاحب مہاراج جی دے امول شبد پنڈھار اندر گرو نانک پاتشاہ جی نے ذکر کیتا ہے، عالمگیر دھرم دا ذکر چنہ دے راہی کیتا ہے، جیسا کہ آسا دیوار اندر زنار دا ذکر ہے۔ زنار میں جنیو، دیا کپا، سنتوک سود، جت گنڈی، سات مٹ، تاگے دا جنیو۔ جنیو بھی چار پرکار دا ہے، برامن دا ہور، خطری دا ہور، شودر دا ہور، ویش دا ہور۔ انہاں چار ہی قسم دے جنیواں دے پاؤن دیاں رتاں وی چار نے، کیول برامن نوں بسنت رت وچ جنیو پہندا ہے، باقی ساریاں نوں اس رت وچ جنیو نہیں پہنایا گا۔ پر گرو صاحب جی نے آخیا کسے رت وچ جنیو پایا جائے تے کسے قسم دا ہووے، جد تک جنیو پہنن دے نال نال اے مذہبی چنہ دے نال نال دھرم نہیں اندروں سفٹ ہوندا، دیا نہیں آدی، سنتوخ نہیں آدا، جت ست نہیں ہوندا بندے اندر، انہاں چر تک جنیو دا صحیح مقصد حل نہ ہویا۔ دیا کپا، سنتوخ سود، جت گنڈی، ست وٹ، اسی طرح نمازاں دا ذکر ہے۔ پنج ویلے دی نماز انیکا لوگ ادا کرتے ہیں، لیکن اے نماز اکو ہی قوم تک محدود ہے، سیمت ہے، لمٹڈ ہے۔ نال دا گوندی بندہ کوئی ہندو نماز نہیں پڑھتا، کوئی عیسائی نماز نہیں پڑھتا، کیول اہل اسلام نماز گزار دینے، اچھی چیز ہے، پیغمبراں بخشی ہے۔ بابے نانک نے آخیا انہاں پنجاں نمازاں دے نال نال جو مذہبی بات ہے، یہ دھرم دا چنہ نہیں سامنے آیا تے نمازاں کئی واری ہنکار دا کارن بن جان گیا۔ مہاراج پنجاں نمازاں نال دھرم کیڑا ہے؟ جے نمازاں پدا کرنیاں مذہب ہے تو دھرم کی ہویا؟ تو گرو صاحب جی نے آخیا پنج نمازاں وقت پنج، پنجاں پنجے نائے، پہلا سچ، پہلی نماز گزارن والا جے تو سچ نہیں بولدا تے نماز دا پورا فیض نہیں حاصل ہوے گا۔ پہلا سچ حلال، دوئے تیجی خیر خدا ہے، چوتھی نیت راسمن، پنجمی صفت سنار، صفت سنار میں نے کیرتن، پنجمی صفت سنار، کرنی کرم آیا کے تو مسلمان صدائے، نانک جیتے کوڑی آر کوڑے کوڑی پا۔ تو مذہب ہو رہن دا ہے، ترم کوائٹ اندر تھیں ہو رہن دا ہے۔ کرپان پاؤن تو بعد، سجاؤن تو بعد، پنج ککاری ہون تو بعد، حالے کچھ اندر لے تارمک ککار ہن جنہ دی لوڑ ہی نہیں بلکہ اشد ضرورت ہے۔ تو سات سنگت جی، اج دا وہ دہاڑا ہے جس دن مذہب اندر بھی پریورتن آیا تے دھرم تے ستگراں نے زور نال دڑھ ہون دیاں تاکیداں کیتیاں۔ کچھ بڑے پہلے اس بیساکھی تو، 1699 دی بیساکھی تو کچھ بڑے پہلے، شری گرو مہاراج جی نے ڈونگی سوچنا، ایکانتی ہو کے، ایکانت واس کر کے، جس عرصے نو گن والیا نے 11 مہینے 11 دن تے 11 گھڑیاں آخیا، انہیں ایکانت واس تو بعد گرو صاحب جی نے یہ گل سوچی کہ میرے دیش کی راجدھانی اندر، دلی دے دل اندر، چاندنی چوک اندر، میرے پتا جی دی چٹی دوپہر ویلے لکھوکھا درشکاں دے ویکھدیاں ویکھدیاں بڑی بولڈنس نال، شجاعت نال، جرت نال، دلیری نال، مردانہ بار شہادت دے دین دا کوئی اثر نہیں پیا، کوئی ادا پریورتن نہیں ہویا۔ نال ہی گرو نانک دے مشن نو صحیح طور تے سمجھ لین والے میرے پتا دے پرم سنمان یوگ ساتھیاں نے دنیا دے سامنے
ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਨੋਸ਼ ਕੀਤੇ। ਪੰਡਿਤ ਮਤੀ ਦਾਸ ਜੀ ਦੀਵਾਨ ਜੀ ਨੇ ਜੋ ਛੇਵੇਂ ਪਾਤਸ਼ਾਹ ਤੋਂ ਗੁਰਸਿੱਖ ਖਾਨਦਾਨ ਨਾਲ ਤੁਲਕ ਰੱਖਦੇ ਸਨ, ਮਤੀ ਦਾਸ ਜੀ ਦੇ ਹੋਰ ਵੀ ਵੀਰ ਸਨ, ਸਤੀ ਦਾਸ, ਸਖੀ ਦਾਸ, ਜਤੀ ਦਾਸ, ਇਹ ਸਨ ਦੀਵਾਨ ਮਤੀ ਦਾਸ। ਇਨ੍ਹਾਂ ਦੇ ਪਿਤਾ ਭਾਈ ਤਿਰਾਗਾ ਜੀ ਬੜੇ ਮਹਾਂਪੁਰਸ਼ ਸਨ, ਗ੍ਰਿਸਤੀ ਸਾਧੂ ਸੇ, ਪ੍ਰਵਿਰਤੀ ਮਾਰਗ ਅੰਦਰ ਨਿਵਿਰਤੀ ਦੇ ਜਲਵੇ ਦਿਖਾ ਦੇਣ ਵਾਲੇ ਸਨ, ਹਿਰਦੇ ਤੋਂ ਤਿਆਗੀ ਸਨ ਗੌਤਮ ਦਾਸ ਜੀ ਪਰਾਗਾ ਜੀ। ਤੇ ਭਾਈ ਪਰਾਗਾ ਦੇ ਪਿਤਾ ਯਾਨੀ ਪੰਡਿਤ ਮਤੀ ਦਾਸ ਜੀ ਦੇ ਪਿਤਾ ਸ੍ਰੀ ਗੌਤਮ ਦਾਸ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਸਿੱਖੀ ਧਾਰਨ ਕਰਕੇ ਗੁਰੂ ਕੇ ਹੋ ਚੁੱਕੇ ਸਨ। ਹਿਸਟੋਰੀਕਲ ਟੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਇਸ ਖਾਨਦਾਨ ਦੇ ਜੋ ਜ਼ਿਲ੍ਹਾ ਜੇਹਲਮ ਦਾ ਸੀ, ਕਰਿਆਲ ਪਿੰਡ ਦਾ ਰਹਿਣ ਵਾਲਾ ਸੀ, ਉਸ ਖਾਨਦਾਨ ਦੇ ਦੋ ਬ੍ਰਾਹਮਣ ਨੌਜਵਾਨਾਂ ਨੇ ਪੰਡਿਤ ਮਤੀ ਦਾਸ ਤੇ ਪੰਡਿਤ ਸਤੀ ਦਾਸ ਜੀ ਨੇ ਇੱਕ ਨੇ ਆਰੇ ਨਾਲ ਚੀਰ ਕੇ ਹਕੀਕਤ ਬਿਆਨੀ ਕੀਤੀ, ਸੱਚ ਉੱਤੇ ਕੁਰਬਾਨ ਹੋ ਗਿਆ ਤੇ ਦੂਜਾ ਇਹਦਾ ਸਕਾ ਭਰਾ ਸਤੀ ਦਾਸ ਰੂਈ ਨਾਲ ਲਪੇਟ ਕੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਮਿੱਟੀ ਦਾ ਤੇਲ ਪਾ ਕੇ ਰੱਸੀਆਂ ਲਪੇਟ ਕੇ ਦੁਆਲੇ ਜਿਵੇਂ ਬੱਤੀ ਵੱਟ ਕੇ ਦੀਵੇ ਵਿਚ ਪਾਇਆ ਰੋਸ਼ਨੀ ਹੁੰਦੀ ਹੈ ਤਿਵੇਂ ਦਿਲਾਂ ਦੇ ਅਨੇਰੀਆਂ ਨੁਕਰਾਂ ਨੂੰ ਮੁਨੱਵਰ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿੰਜਰੇ ਦੇ ਸਾਹਮਣੇ ਗੁਰੂ ਦੇ ਇਕ ਸਾਥੀ ਨੂੰ ਜਾਂ ਸਿੱਖੀ ਛੱਡ ਦੇ, ਅਸਲਾਮ ਕਬੂਲ ਲੈ, ਬਾਣੀ ਪੜਨੋ ਹਟ ਜਾ, ਕਲਮਾ ਪੜ ਲੈ, ਏਦਾਂ ਦੀਆਂ ਕੁਛ ਗੱਲਾਂ ਕਹਿ ਕੇ ਗੁਰੂ ਦੇ ਸਾਹਮਣੇ ਹੀ ਰੂਈ ਵਿਚ ਲਪੇਟ ਕੇ ਅਤੇ ਕੱਸ ਕੇ ਬੰਨ ਕੇ ਜਿਉਂਦੇ ਨੂੰ ਅੱਗ ਲਾ ਦਿੱਤੀ। ਇਹਨੇ ਵੀ ਇਹ ਆਪਣੀ ਸ਼ਹਾਦਤ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਸੋਚਦੇ ਸਨ ਪਿਤਾ ਦੀ ਸ਼ਹਾਦਤ, ਮਤੀ ਦਾਸ ਜੀ ਦੀ ਸ਼ਹਾਦਤ, ਸਖੀ ਦਾਸ ਜੀ ਦੀ ਸ਼ਹਾਦਤ, ਭਾਈ ਦਿਆਲੇ ਜੀ ਦੇਗ ਵਿਚ ਉਬਲ ਜਾਣਾ, ਮੇਰੇ ਦੇਸ਼ ਵਿਚ ਕੋਈ ਰੰਗ ਨਹੀਂ ਲਿਆਇਆ, ਕਿਤੇ ਕੋਈ ਹਾਂ ਦਾ ਨਾਰਾ ਨਹੀਂ ਪਿਆ, ਕਿਤੇ ਕੋਈ ਲਹਿਰ ਨਹੀਂ ਉੱਠੀ, ਕਿਤੇ ਕੋਈ ਇਨਕਲਾਬੀ ਲਹਿਰ ਨੇ ਜਨਮ ਨਹੀਂ ਲਿਆ, ਮੈਨੂੰ ਜ਼ਰੂਰ ਕੁਛ ਹੋਰ ਕਰਨਾ ਹੋਵੇਗਾ। ਸੱਚੇ ਪਾਤਸ਼ਾਹ ਵਾਪਸ ਆਏ ਤੇ ਘਰ ਵਿਚ ਆ ਕੇ ਗੁਰਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਨੇ ਖਤ ਪੱਤਰ ਲਿਖੇ, ਪੈਗਾਮ ਲਿਖੇ ਤੇ ਹਿੰਦੁਸਤਾਨ ਦੇ ਕੋਨੇ ਕੋਨੇ ਅੰਦਰ ਭੇਜੇ। ਇਤਿਹਾਸ ਕਹਿੰਦਾ ਹੈ ਕਿ ਗੁਰੂ ਦਾ ਇਹ ਪੈਗਾਮ ਸੁਣ ਕੇ ਸੰਗਤਾਂ ਅਨੰਦਪੁਰ ਸਾਹਿਬ ਵਿਚ ਇਕੱਠੀਆਂ ਹੋ ਗਈਆਂ। ਖੋਜ ਤੋਂ ਪਤਾ ਲੱਗਦਾ ਹੈ ਕਿ 1699 ਦੇ ਇਸ ਇਕੱਠ ਤੋਂ ਪਹਿਲਾਂ ਹਿੰਦੁਸਤਾਨ ਵਿਚ ਇਕ ਹੋਰ ਇਕੱਠ ਹੋਇਆ ਸੀ ਜਿਸ ਦੀ ਮਿਸਾਲ ਨਹੀਂ ਲੱਭਦੀ। ਉਹ ਹੋਇਆ ਸੀ ਪੰਜਾਬ ਦੀ ਸਰਜ਼ਮੀਂ ਅੰਦਰ ਕੁਰੂਕਸ਼ੇਤਰ ਦੇ ਮੈਦਾਨ ਅੰਦਰ ਜਿੱਥੇ ਕਿ ਕੌਰਵ ਤੇ ਪਾਂਡਵ ਦਾ ਮਹਾਂਭਾਰਤ ਦਾ ਯੁੱਧ ਹੋਇਆ। ਉਸ ਯੁੱਧ ਤੋਂ ਬਾਅਦ ਇਹ ਦੂਸਰਾ ਵੱਡਾ ਇਕੱਠ ਸੀ ਜੋ ਸ਼ਹੀਦ ਗੁਰੂ ਦੇ ਪੁੱਤਰ ਨੇ, ਜੋ ਸ਼ਹੀਦ ਗੁਰੂ ਦੇ ਪੜਪੋਤੇ ਨੇ, ਜੋ ਮੀਰੀ ਤੇ ਪੀਰੀ ਵਾਲੇ ਦੇ ਗ੍ਰੈਂਡ ਸਨ ਨੇ, ਪੜਪੋਤੇ ਜਾਂ ਇੱਕ ਦਰਜਾ ਹੋਰ ਨੇ ਅਨੰਦਪੁਰ ਸਾਹਿਬ ਦੀ ਸਰਜ਼ਮੀਂ ਅੰਦਰ ਬੁਲਾਏ। ਅੰਮ੍ਰਿਤ ਵੇਲੇ ਇੱਛਾ ਪੂਰਕ ਸਰਵ ਸੁਖਦਾਤੀ ਬਾਣੀ ਆਸਾ ਦੀਵਾਰ ਦਾ ਕੀਰਤਨ ਹੋਇਆ, ਸੋ ਕਰੇ ਜੇ ਤਿਸੇ ਰਜ਼ਾਏ, ਸੋ ਕਰੇ ਜੇ ਤਿਸੇ ਰਜ਼ਾਏ, ਸੁਧ ਕਹਿ ਕੇ ਕੀਰਤਨ ਸੰਪੂਰਨ ਹੋਇਆ। ਸੰਗਤਾਂ ਇਕੱਠ ਜੰਮੇ ਗਫੀਰ ਸੀ, ਮਹਾਨ ਇਕੱਠ ਸੀ। ਇਸ ਮਹਾਨ ਇਕੱਠ ਅੰਦਰ ਗੁਜਰੀ ਦੇ ਲਾਲਨ, ਅਕਾਲ ਸੁੱਤ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਸਰੂਪ ਗੋਬਿੰਦ ਰਾਏ ਬੜੀ ਖੂਬਸੂਰਤ ਪੋਸ਼ਾਕ ਅੰਦਰ ਆਪਣੇ ਆਪ ਨੂੰ ਮਲਬੂਸ ਕਰਕੇ ਅਤੇ ਤਲਵਾਰ ਸਜਾ ਕੇ ਆਏ। ਤਖਤ ਤੇ ਖਲੋ ਗਏ ਅਤੇ ਬੜੇ ਭਾਰੀ ਇਕੱਠ ਅੰਦਰ ਮਿਆਨ ਵਿਚੋਂ ਪਰਦੇ ਵਿਚੋਂ ਮਹਾਰਾਜ ਜੀ ਨੇ ਭਗੌਤੀ ਖਿੱਚ ਲਈ ਅਤੇ ਇਹਨੂੰ ਇਸ ਉਰਾ ਹਵਾਈ ਅੰਦਰ ਲਹਿਰਾਉਣਾ ਸ਼ੁਰੂ ਕਰ ਦਿੱਤਾ। ਆਪ ਜੀ ਸ਼ਮਸ਼ੀਰ ਆਬਦਾਰ ਦੇ ਜੌਹਰ ਤਾਂ ਜਾਣਦੇ ਸਨ, ਹੁਣੇ ਆਪ ਨੇ ਇੱਕ ਸਵੱਈਆ ਸੁਣਿਆ ਹੈ।

0: शेरवान कौन है, क्यों आया है, की है तेरा नाम, ते कितों आया है। इन्हें हाथ जोड़े मसद अदब सिर लौड़ा के आखन लगा, मैं खत्री श्रेणी चो हां, खतरेटा गबरू हां, लाहौर तो आया हां, ऐलान सुन के आया हां, सिर नजराना लेके आया लाहौर तो, लाहौर तो जिथे पंजवें गुरु नानक नू मेरे दादे दे पिता परदादे जी नू गुरु तेग बहादुर दे पिता गुरु हरगोबिंद जी ते श्री हरगोबिंद महाराज जी दे पिता गुरु अर्जन देव महाराज जी मेरे परदादे नू उसे लाहौर तो आया जिथे तबियां ते बिठा के कबाब कीता सी, जिथे देगा दे विच उबालिया सी, जिथे पठिया विच अग दे लाटा उत्ते तबे डा डा के ਉਹਨਾਂ ਦੀ ਰੇਸ਼ਮੀ ਕਾਇਆ ਨੂੰ ਧੁਆਖਣ ਦਾ ਯਤਨ ਕੀਤਾ ਸੀ। ਮੇਰੇ ਪੜਦਾਦੇ ਦੇ ਗਜ ਗਜ ਲੰਬੇ ਕੇਸਾਂ ਅੰਦਰ ਉਹੀ ਲਾਹੌਰ ਹੈ ਨਾ ਜਿੱਥੇ ਮੁਰਤਜ਼ਾ ਹੁਸੈਨ ਸੂਬਾ ਲਾਹੌਰ ਦੇ ਹੁਕਮ ਨਾਲ ਗੁਰਦਿੱਤੇ ਭੜਪੂੰਜੇ ਨੇ ਲਗਾਤਾਰ ਤੱਤੀ ਰੇਤਾ ਦੇ ਕੜਛੇ ਪਾ ਕੇ ਉਹਨਾਂ ਦੀ ਕਾਇਆ ਦੀਆਂ ਲੀਰਾਂ ਇਉਂ ਲਾ ਦਿੱਤੀਆਂ ਜਿਵੇਂ ਕਿਸੇ ਪੁਰਾਣੇ ਚੋਲੇ ਦੀਆਂ ਲੀਰਾਂ ਲੈ ਜਾਂਦੀਆਂ ਨੇ। ਉਸੇ ਲਾਹੌਰ ਤੋਂ ਆਇਆ, ਖੱਤਰੀਆਂ ਦੇ ਘਰੋਂ ਆਇਆ, ਜਿਸ ਖੱਤਰੀ ਘਰਾਣੇ ਦੀਆਂ ਆਧੁਨਿਕ ਆਦਤਾਂ ਦਾ ਆਧੁਨਿਕ ਹੁੰਦਾ ਹੈ ਸਮਕਾਲੀ, ਹੁਣ ਦੀਆਂ ਮਾਡਰਨ, ਜਿਸ ਖੱਤਰੀ ਘਰਾਣੇ ਦੀਆਂ ਪੁਰਾਣੀਆਂ ਟ੍ਰੈਡੀਸ਼ਨਾਂ ਖਤਮ ਹੋ ਗਈਆਂ, ਪੁਰਾਣੇ ਰਿਵਾਜ ਖਤਮ ਹੋ ਗਏ, ਜਿਨ੍ਹਾਂ ਬਾਬਤ ਮੋਢੀ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅਕਾਲ ਪੁਰਖ ਦੇ ਰੂਪ ਨੇ ਗੁਰਬਾਣੀ ਵਿਚ ਆਖਿਆ ਤਨਾਸਰੀ ਮਹਲਾ ਪਹਿਲਾ, ਖੱਤਰੀਆਂ ਤਾਂ ਧਰਮ ਛੋਡਿਆ, ਖੱਤਰੀਆਂ ਤਾਂ ਧਰਮ ਛੋਡਿਆ। ਧਰਮ ਦੇ ਲੇਟੈਸਟ ਅਰਥ ਹੁੰਦੇ ਨੇ ਡਿਊਟੀ, ਡਿਊਟੀ ਇਜ਼ ਬਿਊਟੀ ਐਂਡ ਇਟ ਮਸਟ ਬੀ ਪਰਫੋਰਮਡ ਐਟ ਐਨੀ ਕੇਸ। ਕਿਸੇ ਇਨਸਾਨ ਦਾ ਹੁਸਨ ਇਸ ਲਈ ਨਹੀਂ ਕਿ ਉਹ ਪੁਸ਼ਾਕ ਕਿੱਦਾਂ ਦੀ ਪਾਉਂਦਾ ਹੈ, ਸੋਹਣੀ ਜ਼ਰਕ ਬਰਕ ਵਾਲੀ ਹੈ, ਇਸ ਲਈ ਨਹੀਂ ਉਹ ਚੰਗਾ ਕਿ ਉਹਦਾ ਕਿਆਮ ਤੁਆਮ ਖੁਰਾਕ ਪੁਸ਼ਾਕ ਕੈਸੀ ਹੈ, ਸਰੀਰ ਕਿੱਡਾ ਲੰਬਾ ਚੌੜਾ ਹੈ। ਉਹ ਇਸ ਲਈ ਹੁਸੀਨ ਹੈ ਕਿ ਉਹ ਆਪਣੇ ਫਰਜ਼ ਨੂੰ ਜੋ ਪਰਮੇਸ਼ਰ ਵੱਲੋਂ ਉਹਦੇ ਤੇ ਆਇਦਾ ਹੈ ਕਿਸ ਖੁਸ਼ ਸਲੂਬੀ ਨਾਲ ਸਰ ਅੰਜਾਮ ਦਿੰਦਾ ਹੈ, ਪੂਰਾ ਕਰਦਾ ਹੈ। ਤੋ ਡਿਊਟੀ ਨਿਭਾਉਣਾ ਹੀ ਮਨੁੱਖ ਦੀ ਸਹੀ ਖੂਬਸੂਰਤੀ ਹੋਇਆ ਕਰਦੀ। ਉਸੇ ਲਾਹੌਰ ਤੋਂ ਆਇਆ ਹੈ, ਜਿਸ ਲਾਹੌਰ ਸ਼ਹਿਰ ਬਾਬਤ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ, ਲਾਹੌਰ ਸ਼ਹਿਰ ਦਾਸ ਆਪਣੇ ਖਿਆਲ ਨੂੰ ਇਧਰ ਆਪਣੀ ਵੱਲ ਮਤਵਜੋ ਕਰਨਾ ਚਾਹੁੰਦਾ ਹੈ। ਜੇ ਕਿਸੇ ਬੱਚੇ ਦੇ ਇੱਕ ਚੀਖ ਨਾਲ ਤੁਸੀਂ ਐਬਸੈਂਟਡ ਮਾਇੰਡ ਹੋ ਜਾਓ ਤਾਂ ਆਪਣੀ ਮਿਹਨਤ ਤਾਂ ਫਿਰ ਆਏਗਾ ਗਈ, ਜਾਂ ਮੈਨੂੰ ਆਪਣਾ ਇੰਤਖਾਬ ਭੁੱਲ ਜਾਵੇਗਾ, ਜਾਂ ਕੋਈ ਗੱਲ ਅਸ ਵਿਅਸਤ ਹੋ ਜਾਏਗੀ। ਇਹ ਤੁਹਾਡੇ ਟਿਕਾਓ ਦਾ ਵੀ ਇਮਤਿਹਾਨ ਹੈ। ਬੀਬੀਆਂ ਕਦੀ ਕਦੀ ਕਰਦੀਆਂ ਬੱਚੇ ਨੂੰ ਏਦਾਂ ਕਰਕੇ ਇਮਤਿਹਾਨ, ਤੇ ਅੱਜ ਦਿਨ ਵੀ ਤਾਂ ਇਮਤਿਹਾਨ ਦਾ ਹੀ ਹੈ, ਟੈਸਟ ਡੇ ਹੈ ਅੱਜ, ਤੇ ਬੜੇ ਸਾਵਧਾਨ ਰਹਿਣਾ ਚਾਹੀਦਾ ਹੈ। ਤਾਂ ਗੁਰੂ ਸਾਹਿਬ ਨੇ ਆਖਿਆ ਕਿੱਥੋਂ ਆਇਆ ਹੈ, ਲਾਹੌਰੋਂ, ਉਹੀ ਲਾਹੌਰ ਜਿਸ ਬਾਬਤ ਗੁਰੂ ਗ੍ਰੰਥ ਸਾਹਿਬ ਵਿਚ ਇਹ ਵਾਕ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਗੁਰਬਾਣੀ ਦੀ ਤੁਕ ਹੈ। ਉਥੇ ਦੇ ਜ਼ੁਲਮ ਉਸ ਲਾਹੌਰ ਵਿਚੋਂ, ਪੰਜਾਬ ਦੀ ਰਾਜਧਾਨੀ ਵਿਚੋਂ, ਤੇ ਕਿਸ ਸ਼੍ਰੇਣੀ ਚੋਂ, ਜੀ ਖੱਤਰੀਆਂ ਚੋਂ, ਉਸੇ ਸ਼੍ਰੇਣੀ ਵਿਚੋਂ ਜਿਹਦੇ ਲਈ ਮੋਢੀ ਬਾਬਾ ਜੀ ਕਹਿ ਗਏ ਨੇ, ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸੱਤ ਇੱਕ ਵਰਨ ਹੋਈ। ਉਹਦੀ ਏਕਤਾ ਤਾਂ ਅੱਛੀ ਹੁੰਦੀ ਹੈ, ਜੇ ਵਿਚਾਰ ਨਾ ਕਰੀਏ ਤਾਂ ਇੱਕ ਵਰਨ ਦਾ ਗੱਲ ਨਹੀਂ ਲੱਭ ਸਕੇਗੀ ਵਿਚੋਂ। ਕੌਣ ਨਹੀਂ ਜਾਣਦਾ ਕਿ ਏਕਤਾ ਅੱਛੀ ਹੁੰਦੀ ਹੈ। ਗੁਰੂ ਸਾਹਿਬ ਜੀ ਇੱਥੇ ਨਿੰਦਨੀਏ ਸ਼ਬਦਾਂ ਵਿਚ, ਨੈਗੇਟਿਵ ਸੈਂਸ ਅੰਦਰ, ਨਫੀ ਸੈਂਸ ਵਿਚ ਕਹਿ ਰਹੇ ਨੇ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਸਾਰੀ ਸ੍ਰਿਸ਼ਟੀ ਇੱਕੋ ਜਿਹੀ ਹੋ ਗਈ, ਇੱਕੋ ਜਿਹੀ ਤਾਂ ਅੱਛੀ ਹੁੰਦੀ ਹੈ। ਐਸੀ ਬਾਤ ਨੇ ਨੀਵੇ ਪਾਸੇ ਨੂੰ, ਅਧੋ ਗਤੀ ਨੂੰ, ਤਨਜ਼ਲ ਵੱਲ ਨੂੰ, ਧਰਮ ਵੱਲ ਨੂੰ, ਸਭ ਦੀ ਯੂਨਿਟੀ ਹੋ ਗਈ, ਅਧਰਮ ਵੱਲ ਨੂੰ ਤੁਰਨ ਲਈ ਸਭ ਦੀ ਏਕਤਾ ਹੋ ਗਈ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਤ ਰਹੀ, ਮਨੇ ਅਭਾਵ ਹੋ ਗਈ, ਖਤਮ ਹੋ ਗਈ, ਮੁੱਕ ਗਈ। ਧਰਮ ਵਾਲੀ ਤਾਂ ਗੱਲ ਹੀ ਚਲੀ ਗਈ ਖੱਤਰੀਆਂ ਵਿਚੋਂ। ਅੱਛਾ ਤੂੰ ਸ਼੍ਰੇਣੀ ਚੋਂ ਆਇਆ, ਉਂਝ ਮੈਂ ਲਾਹੌਰ ਤੇ ਖੱਤਰੀ ਕਹਿ ਕੇ ਵੀ ਤੁਰ ਸਕਦਾ ਸਾਂ, ਪਰ ਅੰਦਰਲਾ ਨੀ ਮੰਨਿਆ ਤੇ ਹੋਰ ਵਿਸ਼ਲੇਸ਼ਣ ਕਰੀਏ ਇਹਨਾਂ ਦੋਹਾਂ ਗੱਲਾਂ ਦਾ। ਉਸ ਖਤਰੇਤੇ ਪਰਿਵਾਰ ਵਿਚੋਂ ਆਇਆ ਜਿਹਦੀ ਦਸ਼ਾ ਇਹ ਗੁਰੂ ਨਾਨਕ ਦੇਵ ਮਹਾਰਾਜ ਨੇ ਲਿਖੀ ਹੈ, ਤੇ ਉਸ ਲਾਹੌਰ ਵਿਚੋਂ ਆਇਆ ਹੈ ਜਿਹਦੀ ਦੇ ਗੁਰਬਾਣੀ ਵਿਚ ਲਿਖਿਆ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਦਾ ਤਹਿਰ। ਮੈਨੂੰ ਦਰਕਾਰ ਵੀ ਉਥੋਂ ਹੀ ਬੰਦਾ ਸੀ। ਕਹਿੰਦੇ ਨੇ ਮਹਾਰਾਜ ਨੇ ਆਖਿਆ, ਓ ਨੌਜਵਾਨ ਲੈ ਪਕੜ ਤਲਵਾਰ, ਇਹ ਫੜ ਤਲਵਾਰ ਮੇਰੇ ਨਾਲ ਰਲ ਜਿਸ ਹਿੰਦੁਸਤਾਨ ਦੀ ਰਾਜਧਾਨੀ ਅੰਦਰ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਬੰਦਿਆਂ ਦੇ ਵੇਂਦਿਆਂ ਵੇਂਦਿਆਂ ਮੁਗਲ ਹਕੂਮਤ ਨੇ ਮੇਰੇ ਦੇਸ਼ ਦੇ ਆਸ਼ਕਾਂ ਨੂੰ ਆਰਿਆਂ ਨਾਲ ਚੀਰਿਆ ਹੈ, ਜਿਉਂਦੇ ਸਾੜਿਆ ਹੈ, ਦੇਗਾਂ ਵਿਚ ਕਾੜਿਆ ਹੈ ਅਤੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਪਰਮ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਿਰ ਲਾ ਦਿੱਤਾ ਹੈ। ਚਿੱਟੀ ਦੁਪਹਿਰ ਵੇਲੇ ਧੜ ਤੇ ਸਿਰ ਘੰਟਿਆਂ ਵੱਧੀ ਪਹਿਰਾਂ ਵੱਧੀ ਚਾਂਦਨੀ ਚੌਕ ਅੰਦਰ ਪਏ ਰਹੇ, ਕਿਸੇ ਉਠਾਇਆ ਨਹੀਂ। ਮੈਂ ਉਸ ਦੇਸ਼ ਦੀ ਲੋਕਾਂ ਦੀ ਕਾਇਆ ਪਲਟਣੀ ਚਾਹੁੰਦਾ ਹਾਂ, ਉਨ੍ਹਾਂ ਨੂੰ ਇੰਜੈਕਟ ਕਰਨਾ ਚਾਹੁੰਦਾ ਹਾਂ, ਉਨ੍ਹਾਂ ਅੰਦਰ ਕੋਈ ਜੀਵਨ ਦੀ ਰੌਹ ਮਕਾਣੀ ਚਾਹੁੰਦਾ ਹਾਂ। ਲੈ ਫੜ ਤਲਵਾਰ, ਕੱਲਾ ਕੱਲਾ ਹੀ ਹੁੰਦਾ ਹੈ, ਦੋ ਹਮ ਖਿਆਲ ਰਲ ਜਾਣ, ਉਤਸ਼ਾਹ ਰਲ ਜਾਣ ਤਾਂ ਯਾਰਾਂ ਹੋ ਜਾਂਦੇ ਨੇ। ਫੜ ਤਲਵਾਰ ਇਤਿਹਾਸ ਵਿਚ ਲਿਖਿਆ ਹੈ ਕਿ ਜਦੋਂ ਸਤਿਗੁਰਾਂ ਨੇ ਬੜੇ ਭਾਰੀ ਇਕੱਠ ਵਿਚ ਖਤਰੇ ਤੇ ਪੁੱਤਰ ਨੂੰ, ਗੱਭਰੂ ਨੌਜਵਾਨ ਨੂੰ, ਲਾਹੌਰ ਤੋਂ ਆਏ ਹੋਏ ਨੂੰ, ਨਾਂ ਦੇ ਦਇਆ ਰਾਮ ਨੂੰ ਤਲਵਾਰ ਪੇਸ਼ ਕੀਤੀ ਤਾਂ ਇਹ ਲਰਜ਼ਾ ਖਾ ਕੇ, ਕਾਂਬਾ ਖਾ ਕੇ ਪਿੱਛੇ ਹਟ ਗਿਆ ਇੱਕ ਕਦਮ ਤੇ ਇਸਨੇ ਹੱਥ ਜੋੜ ਕੇ ਕੰਬਦੇ ਕੰਬਦੇ ਹੱਥਾਂ ਨਾਲ ਲਰਜ਼ਾ ਖੇਲ ਆਵਾਜ਼ ਨਾਲ ਇੱਕ ਗੱਲ ਆਖੀ, ਆਖਣ ਲੱਗਾ ਮਹਾਰਾਜ ਤਲਵਾਰ ਨਹੀਂ, ਮੈਨੂੰ ਤਲਵਾਰ ਦੀ ਕੋਈ ਵਿਉਂਤ, ਕੋਈ ਜੁਗਤ, ਕੋਈ ਢੰਗ ਨਹੀਂ ਆਉਂਦਾ, ਤਲਵਾਰ ਨਾ ਫੜਾਓ। ਮਹਾਰਾਜ ਕਹਿੰਦੇ ਹੋਰ ਕੀ ਫੜਾਵਾਂ, ਕਹਿੰਦਾ ਜਿਹੜਾ ਪਿਤਾ ਮੇਰੇ ਪਿਤਾ, ਪਿਤਾ ਦੇ ਪਿਤਾ ਤੇ ਉਸਦੇ ਪਿਤਾ, ਯਾਨੀ ਜੋ ਸਾਡਾ ਪੁਸ਼ਤੈਨੀ ਕਾਰੋਬਾਰ ਹੈ ਉਹ ਮੇਰੇ ਤੋਂ ਕਰਵਾ ਲਓ। ਮਹਾਰਾਜ ਨੇ ਕਿਹਾ ਕੀ ਆ ਤੇਰਾ ਪੁਸ਼ਤੈਨੀ ਕਿੱਤਾ, ਤੈ ਦੱਸਦਾ ਏ
1: ਪਕੜੀ ਨੰਗੀ ਕਰਤ ਕਭੀ ਨਾ ਪਕੜੀ, ਚਿੜੀ ਉੜੀ ਡਰ ਸੇ ਮਰ ਜਾਏ, ਦੁਸ਼ਮਨ ਸੇ ਕੈਸੇ ਲੜ ਪਾਏ, ਦੁਸ਼ਮਨ ਸੇ ਕੈਸੇ ਲੜ ਪਾਏ।
0: ਇਤਿਹਾਸ ਨੇ ਇਹ ਵਾਕ ਸੁਰੱਖਿਅਤ ਰੱਖੇ ਨੇ, ਰਿਕਾਰਡ ਵਿਚ ਰੱਖੇ ਨੇ, ਸੰਭਾਲ ਕੇ ਰੱਖੇ ਹੋਏ ਨੇ। ਸਮਾਂ ਹੋ ਗਿਆ ਹੈ।

31 ਨਿਰਧਾਰਿਤ ਰਾਗਾਂ ਵਿੱਚ ਗੁਰਬਾਣੀ ਦੇ ਕੀਰਤਨ ਤੋਂ ਬਾਅਦ ਪੇਸ਼ ਹੈ ਸੰਤ ਬਾਬਾ ਸੁੱਚਾ ਸਿੰਘ ਜੀ ਦਾ ਉਹ ਭਾਸ਼ਣ ਜੋ ਉਹਨਾਂ ਨੇ 5 ਦਿਨ ਤੱਕ ਚੱਲਣ ਵਾਲੇ ਅਦੁੱਤੀ ਗੁਰਮਤ ਸੰਗੀਤ ਸੰਮੇਲਨ ਦੇ ਸਮਾਪਤ ਹੋਣ ਵੇਲੇ ਦੂਰ ਦੂਰ ਤੋਂ ਲੱਖਾਂ ਦੀ ਤਾਦਾਦ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਹੋਇਆਂ ਕੀਤਾ ਸੰਤ ਬਾਬਾ ਸੁੱਚਾ ਸਿੰਘ ਜੀ

ਅਕਾਲ ਸਤਿਗੁਰੁ ਜੀ ਦੀ ਮਿੱਠੀ ਤੇ ਪਿਆਰੀ ਗੋਦੀ ਦਾ ਆਨੰਦ ਮਾਣਦੇ ਹੋਏ ਸਵੱਤ ਮਾਈ ਭਾਈ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਵੇਂ ਰੋਜ਼ ਵਿੱਚ ਆਪਾਂ ਸਾਰੇ ਸਤਿਗੁਰੂ ਜੀ ਦੀ ਬਖਸ਼ਿਸ਼ ਲੈਂਦਿਆਂ ਪਹੁੰਚ ਗਏ ਹਾਂ, ਜਿਸ ਵਿੱਚ ਮਨੋਰਥ ਗਰੀਬ ਨਿਵਾਜ ਜੀ ਦੇ ਮਹਾਂਵਾਕ ਨੂੰ ਪੂਰਾ ਕਰਨ ਦਾ ਹੀ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹੋ ਦੇਹ ਸੰਜਰੀਆ, ਧਹੀ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ, ਐਸਾ ਸਮਾਗਮ ਕਰਨ ਦੀ ਕੀ ਲੋੜ ਸੀ। ਜਦੋਂ ਸਤਿਯੁਗ ਵੱਲ ਦਰਸ਼ਨ ਕਰਨ ਦਾ ਖਿਆਲ ਕਰਦੇ ਹਾਂ, ਆਪਾਂ ਦੇਖਦੇ ਹਾਂ ਜਿਵੇਂ ਤਿੰਨ ਗੁਣ ਰਜੋ ਤਮੋ ਸਤੋ, ਜਾਂ ਜਿਸ ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਜੀ ਵੱਲ ਖਿਆਲ ਕਰਦੇ ਹਾਂ, ਉਹਨਾਂ ਤੱਤਵਾਂ ਦਾ ਕੈਸਾ ਸੁਭਾਅ ਹੈ। ਉਹਨਾਂ ਲੋਕਾਂ ਨੇ ਆਪਣੇ ਜੀਵਨ ਨੂੰ ਖਿੰਡਣ ਤੋਂ ਬਚਾਉਣ ਦੇ ਲਈ ਕੀ ਸਾਧਨ ਉਪਲਬਧ ਕੀਤੇ ਨੇ। ਪਰਮੇਸ਼ਰ ਦੀ ਬੰਦਗੀ ਵਿੱਚ ਨਾਮ ਨੂੰ ਦ੍ਰਿੜ ਕਰਨ ਦੇ ਲਈ ਕੀ ਸਾਧਨ ਵਰਤੇ। ਜਦੋਂ ਅਸੀਂ ਵਿਸ਼ਨੂੰ ਜੀ ਵੱਲ ਖਿਆਲ ਕਰਦੇ ਹਾਂ ਤਾਂ ਉਹਨਾਂ ਨੇ ਆਪਣੀ ਭਗਤੀ ਨੂੰ ਨਿਰੰਤਰ ਰੱਖਣ ਵਾਸਤੇ, ਸ਼ਬਦ ਨੂੰ ਦ੍ਰਿੜ ਕਰਨ ਵਾਸਤੇ, ਨਾਮ ਨੂੰ ਦ੍ਰਿੜ ਕਰਨ ਵਾਸਤੇ ਆਪਣੇ ਕੋਲ ਇੱਕ ਸਾਜ਼ ਰੱਖਿਆ, ਜਿਸ ਦਾ ਨਾਂ ਅਸੀਂ ਸਾਰੇ ਸੰਖ ਕਹਿੰਦੇ ਹਾਂ। ਉਸ ਤੋਂ ਦੂਸਰਾ ਨੰਬਰ ਜਦੋਂ ਅਸੀਂ

ਜੀ ਵੱਲ ਦੇਖਦੇ ਹਾਂ, ਇੱਕ ਜੰਗਲਾਂ ਵਿੱਚ ਨਿਰਵਿਰਤੀ ਨਾਲ ਜੀਵਨ ਬਸਰ ਕਰਨ ਵਾਲਾ ਪੁਰਸ਼ ਆਪਣੇ ਕੋਲ ਆਪਣੀ ਭਗਤੀ ਨੂੰ ਨਿਰੰਤਰ ਰੱਖਣ ਵਾਸਤੇ ਡੋਰੂ ਰੱਖਦਾ, ਇੱਕ ਸਾਜ ਰੱਖਦਾ ਆਪਣੇ ਕੋਲ। ਉਸ ਤੋਂ ਬਾਅਦ ਜਦੋਂ ਅਸੀਂ ਬ੍ਰਹਮਾ ਦੇ ਪੁੱਤਰ ਨਾਰਦ ਵੱਲ ਦੇਖਦੇ ਹਾਂ ਤਾਂ ਉਹ ਆਪਣੇ ਕੋਲ ਬੀਨਾ ਰੱਖਦਾ, ਉਹਦੇ ਕੋਲ ਵੀ ਇੱਕ ਸਾਜ ਹੈ। ਉਸ ਤੋਂ ਬਾਅਦ ਅਸੀਂ ਜੰਗਲਾਂ ਚ ਭਰਮਣ ਕਰਨ ਵਾਲੇ, ਜੰਗਲਾਂ ਚ ਸਮਾਧੀਆਂ ਲਾਉਣ ਵਾਲੇ ਜਦੋਂ ਯੋਗੀਆਂ ਵੱਲ ਦੇਖਦੇ ਹਾਂ ਤਾਂ ਉਹ ਵੀ ਆਪਣੇ ਕੋਲ ਇੱਕ ਕਿੰਗਰੀ ਰੱਖਦਾ, ਸਾਜ ਰੱਖਦਾ। ਉਸ ਤੋਂ ਬਾਅਦ ਇਹੋ ਜਿਹੇ ਅਨੰਤ ਨੇ, ਕਿੰਨਾ ਕੁ ਦੇ ਨਾਂ ਲਵਾਂਗੇ, ਪਰ ਖੈਰ ਉਸ ਤੋਂ ਦੁਆਪਰ ਯੁੱਗ ਦੇ ਵਿੱਚ ਸ੍ਰੀ ਕ੍ਰਿਸ਼ਨ ਅਵਤਾਰ ਜੀ ਆਪਣੀ ਭਗਤੀ ਨੂੰ ਨਿਰੰਤਰ ਕਰਨ ਵਾਸਤੇ, ਮਨੁੱਖਤਾ ਨੂੰ ਮਾਰਗ ਦਰਸਾਉਣ ਵਾਸਤੇ ਆਪਣੇ ਕੋਲ ਬੰਸਰੀ ਰੱਖਦੇ ਨੇ, ਸਾਜ ਰੱਖਦੇ ਨੇ ਆਪਣੇ ਕੋਲ। ਮੇਰਾ ਮੁਰਾਦ ਇਸ ਗੱਲ ਤੋਂ ਸੀ, ਸ੍ਰਿਸ਼ਟੀ ਦੇ ਵਿੱਚ ਭਗਤੀ ਔਰ ਸੰਗੀਤ ਦਾ ਸੁਮੇਲ, ਭਗਤੀ ਨੂੰ ਦ੍ਰਿੜ ਕਰਨ ਦੇ ਲਈ ਸੰਗੀਤ ਦੀ ਕਿਆ ਲੋੜ ਹੈ, ਸ਼ਬਦ ਨੂੰ ਨਿਰੰਤਰ ਰੱਖਣ ਵਾਸਤੇ ਕਿਆ ਲੋੜ ਹੈ। ਉਸ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਲ ਤਾਰਨ, ਗੁਰੂ ਨਾਨਕ ਆਇਆ ਜੀ ਨੇ ਸਾਨੂੰ ਤੇ ਤੁਹਾਨੂੰ ਸਾਰਿਆਂ ਨੂੰ ਤਾਰਨ ਵਾਸਤੇ, ਕਿਉਂਕਿ ਜੋ ਯੁੱਗ ਪੁਰਸ਼ ਹੈ ਉਹ 2-4-10 ਬੰਦਿਆਂ ਲਈ ਨਹੀਂ, ਇੱਕ ਸੰਪਰਦਾ ਲਈ ਨਹੀਂ, ਜੋ ਜਗਤ ਗੁਰੂ ਹੈ ਉਹ ਜਗਤ ਦਾ ਉਧਾਰ ਕਰਤਾ ਹੈ। ਜਦੋਂ ਅਕਾਲੀ ਬਾਣੀ ਆਉਂਦੀ, ਈਸ਼ਵਰੀ ਰੱਬੀ ਬਾਣੀ ਆਉਂਦੀ ਤਾਂ ਉਸੇ ਵੇਲੇ ਮਰਦਾਨੇ ਨੂੰ ਹਮੇਸ਼ਾ ਹੀ ਇਹ ਗੱਲ ਕਹਿੰਦੇ ਸਨ, ਮਰਦਾਨਿਆ ਬਾਣੀ ਆਈ ਹੈ, ਰਬਾਬ ਬਜਾਓ, ਕੋਈ ਸਾਈਂ ਸੱਚੇ ਪਾਤਸ਼ਾਹ ਦੀ ਸਿਫਤਸਲਾਹ ਕਰੀਏ, ਕੋਈ ਸਾਈਂ ਨਾਲ ਜੁੜਨ ਦੀ ਗੱਲ ਕਰੀਏ। ਉਸ ਤੋਂ ਬਾਅਦ ਪਹਿਲਾਂ ਰਬਾਬ ਆਉਂਦੀ ਸੀ, ਰਬਾਬ ਵੱਜਦੀ ਸੀ, ਹੁਣ ਆਪ ਜੀ ਸਾਰੇ ਦਰਸ਼ਨ ਕਰਦੇ ਹੋ, ਪਹਿਲਾਂ ਰਾਗੀ ਸਿੰਘ ਸਾਜ ਵਜਾਉਂਦਾ, ਸਾਜ ਵਿੱਚ ਰਾਗ ਨੂੰ ਪਾ ਲੈਂਦਾ, ਆਵਾਜ਼ ਵਿੱਚ ਟਿਕਾ ਲੈਂਦਾ, ਉਸ ਤੋਂ ਬਾਅਦ ਫਿਰ ਸ਼ਬਦ ਪਾਉਣਾ ਸ਼ੁਰੂ ਕਰਦਾ। ਭਾਵ ਕਹਿਣ ਤੋਂ ਸਾਜ ਇੱਕ ਬਰਤਨ ਹੈ, ਉਸ ਵਿੱਚ ਸ਼ਬਦ ਇੱਕ ਪਦਾਰਥ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੀਰ ਵਿੱਚ ਸਤਿਗੁਰੂ ਜੀ ਨੇ ਰਾਗਮਾਲਾ ਵਰਤਾਈ, ਇਹ ਗੱਲ ਜ਼ਰੂਰ ਮੰਨਣ ਚ ਆਏਗੀ ਵੀ ਪਹਿਲਾਂ ਬਰਤਨ ਆਏਗਾ ਤੇ ਸਾਰਾ ਪਦਾਰਥ ਬਾਅਦ ਚ ਪਏਗਾ, ਬਰਤਨ ਸਭ ਤੋਂ ਥੱਲੇ ਆਏਗਾ, ਉਸ ਦੇ ਵਿੱਚ ਉਹਦੇ ਪਦਾਰਥ ਪਾਇਆ ਜਾਏਗਾ। ਰਾਗਮਾਲਾ ਵਿੱਚ ਗਰੀਬ ਨਿਵਾਜ ਜੀ ਨੇ ਲਗਭਗ 84 ਰਾਗ ਦੇ ਕਰੀਬ ਕਰੀਬ ਵਰਤਾਏ ਨੇ ਸਨ। ਰਾਗ ਇੱਕ ਉਸ ਚੀਜ਼ ਦਾ ਨਾਂ ਹੈ ਜਿਹੜਾ ਕਿ ਇੱਕ ਵਰਤਾਉਣ ਦਾ ਸਾਧਨ ਹੈ। ਗਰੀਬ ਨਿਵਾਜ ਨੇ ਅਕਾਲੀ ਬਾਣੀ ਨੂੰ, ਪਰਮੇਸ਼ਰ ਦੇ ਫਰਮਾਨ ਨੂੰ ਸਾਡੇ ਤੱਕ ਵਰਤਾਉਣ ਦੇ ਲਈ ਇੱਕ ਸਾਧਨ ਉਪਲਬਧ ਕੀਤਾ, ਜਿਹਨੂੰ ਤੁਸੀਂ ਅਸੀਂ ਰਾਗ ਨਾਦ ਸੰਗੀਤ ਲਫ਼ਜ਼ਾਂ ਨਾਲ ਵਰਤਦੇ ਹਾਂ। ਗਰੀਬ ਨਿਵਾਜ ਨੇ ਕਿਰਪਾ ਕੀਤੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਾਹੇ ਦੂਜੇ ਨਾਨਕ ਪਾਤਸ਼ਾਹ ਆਖੋ ਚਾਹੇ ਤੀਜੇ ਸਤਿਗੁਰੂ ਜੀ, 10 ਪਾਤਸ਼ਾਹੀਆਂ ਤੱਕ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਕੇਵਲ ਸ਼ੁੱਧ ਰਾਗ ਜਾਂ ਤਤਕ ਦੇ ਰਾਗ 31 ਆਏ ਨੇ। ਇਸ ਤੋਂ ਇਲਾਵਾ ਇਸ ਦੀਆਂ ਪ੍ਰਕਾਰਾਂ ਤਾਂ ਬਹੁਤ ਨੇ, ਲਗਭਗ 100 ਦੇ ਕਰੀਬ ਨੇ। ਇਸ 31 ਤੋਂ ਬਾਅਦ ਸਰਬ ਸਤਿਗੁਰੂ ਜੀ ਕਿਰਪਾ ਕਰਨਗੇ ਤਾਂ ਇਸ ਤੇ ਅੱਗੇ ਚੱਲਾਂਗੇ। ਇਹੋ ਜਿਹਾ ਬਰਤਨ ਤਿਆਰ ਕਰਕੇ ਸੰਗਤ ਨੂੰ ਗੁਰਬਾਣੀ ਦਾ ਪ੍ਰਸ਼ਾਦ ਵਰਤਾਉਣ ਦੇ ਲਈ ਬਹੁਤ ਵਧੀਆ ਸਾਧਨ ਹੈ ਮਨੁੱਖਤਾ ਦਾ, ਕਿਉਂਕਿ ਜਿੰਨਾ ਚਿਰ ਸਾਡੇ ਕੋਲ ਬਰਤਨ ਨਹੀਂ ਹੋਏਗਾ ਉਨਾ ਚਿਰ ਸਾਡੇ ਅੰਦਰ ਪਦਾਰਥ ਨਹੀਂ ਟਿਕੇਗਾ। ਤੁਸੀਂ ਸ਼ਾਇਦ ਬਹੁਤ ਬਾਰੇ ਸਵਾਲ ਕਰਦੇ ਹੋਵੋਗੇ ਔਰ ਮੇਰੇ ਕੋਲ ਸਵਾਲ ਆਉਂਦੇ ਨੇ ਵੀ ਬਾਬਾ ਜੀ ਬਾਣੀ ਚ ਮਨ ਨਹੀਂ ਲੱਗਦਾ, ਸ਼ਬਦ ਚ ਮਨ ਨਹੀਂ ਲੱਗਦਾ, ਮੈਂ ਸੋਚਦਾ ਵੀ ਭਲਿਆ ਲੋਕਾਂ ਤੇਰੇ ਕੋਲ ਬਰਤਨ ਨਹੀਂ, ਤੇਰੇ ਅੰਦਰ ਨਾਮ ਕਿਵੇਂ ਟਿਕੇ, ਤੇਰੇ ਅੰਦਰ ਬਾਣੀ ਕਿਵੇਂ ਖੜ ਜਾਏ, ਕਿਵੇਂ ਟਿਕੇ, ਬਰਤਨ ਤੋਂ ਬਿਨਾਂ ਤਾਂ ਨਹੀਂ ਨਾ ਟਿਕਦੀ। ਘੱਟੋ ਘੱਟ ਬਰਤਨ ਭਾਵੇਂ ਕਿਸੇ ਦਾ ਸੋਨੇ ਦਾ, ਚਾਂਦੀ ਦਾ, ਲੋਹੇ ਦਾ, ਤੇ ਭਾਵੇਂ ਤੁਸੀਂ ਕੜਾਹ ਪ੍ਰਸ਼ਾਦ ਲੈਣ ਵਾਸਤੇ ਬਰਤਨ ਹੱਥ ਦਾ ਹੀ ਬਣਾਉਂਦੇ ਹੋਵੋਗੇ, ਪਾਤਰ ਤੇ ਬਿਨਾਂ ਤਾਂ ਕੋਈ ਚੀਜ਼ ਨਹੀਂ ਨਾ ਮਿਲਦੀ।
ਮੁਰਾਦ ਕਹਿਣ ਤੋਂ ਇਹ ਸੀ ਵੀ ਸਤਿਗੁਰੂ ਜੀ ਨੇ ਸਾਨੂੰ ਸੰਗੀਤ ਉਹ ਦਿੱਤਾ ਜਿਸ ਦਾ ਨਾਮ ਦੂਸਰਾ ਪ੍ਰੇਮ ਹੈ। ਗਰੀਬ ਨਵਾਜ ਜੀ ਵੀ ਵਚਨ ਕਰਦੇ ਨੇ ਵੀ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ, ਕਿਉਂਕਿ ਪ੍ਰੇਮ ਦਾ ਜੋ ਉਚਾਰਨ ਹੈ, ਅਦਾਇਗੀ ਹੈ, ਪੇਸ਼ਕਾਰੀ ਹੈ, ਅਸੀਂ ਸਤਿਗੁਰੂ ਜੀ ਦੀ ਹਜ਼ੂਰੀ ਭੇਟਾ ਰੱਖਦੇ ਹਾਂ ਤੇ ਜੇ ਵਾਹ ਅਦਬ ਰੱਖ ਦਿੱਤੀ ਜਾਏ, ਸਤਿਕਾਰ ਰੱਖ ਦਿੱਤੀ ਜਾਏ ਭੇਟਾ, ਤਾਂ ਉਹਦਾ ਕਿਹੋ ਜਿਹਾ ਅਸਰ ਹੋਏਗਾ? ਤੇ ਜੇ ਚਲਾ ਕੇ ਦੂਰੋਂ ਮਾਰ ਦਈਏ ਤੇ ਇਹਦਾ ਕਿਹੋ ਜਿਹਾ ਹੋਏਗਾ? ਕੀਤੀ ਭੇਟਾ ਹੀ ਉਂਝ। ਇਸੇ ਤਰ੍ਹਾਂ ਜੇ ਅਸੀਂ ਗੁਰਬਾਣੀ ਨੂੰ ਸੀਨੇ ਵਿੱਚ ਸਤਿਗੁਰੂ ਜੀ ਦੇ ਬਖਸ਼ੇ ਰਾਗ ਅਨੁਸਾਰ ਪਹੁੰਚਾਵਾਂਗੇ ਤਾਂ ਅਵਸ਼ ਟਿਕ ਜਾਏਗੀ। ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਤਰਤੀਬ ਇਸ ਤਰ੍ਹਾਂ ਦਿੱਤੀ, ਗੁਰਬਾਣੀ ਨੂੰ ਰਾਗ ਦਾ ਤਿਲਕ ਲਾਇਆ। ਧਿਆਨ ਰੱਖਣਾ ਸਭ ਨੇ, ਪਹਿਲਾਂ ਆਪਾਂ ਰਾਗ ਦਾ ਨਾਂ ਲੈਂਦੇ ਹਾਂ, ਜਿਵੇਂ ਸੋਰਠ, ਧਨਾਸਰੀ, ਜੈਤਸਰੀ, ਇਹ ਤਾਦ ਰਾਗ ਜਿਤਨੇ ਵੀ ਹਨ ਪੜ੍ਹਦੇ ਆਪਾਂ। ਸੋਰਠ ਮਹੱਲਾ ਪੰਜਵਾਂ, ਭਾਵ ਪਹਿਲਾਂ ਸੋਰਠ ਰਾਗ ਦਾ ਨਾਂ ਆਇਆ, ਫਿਰ ਮਹੱਲੇ ਗੁਰੂ ਪਾਤਸ਼ਾਹ ਦਾ ਆਪਣਾ ਨਾਂ ਆਇਆ, ਉਸ ਤੋਂ ਬਾਅਦ ਸਤਿਗੁਰੂ ਜੀ ਨੇ ਅਕਾਲ ਪੁਰਖ ਦੀ ਬਾਣੀ ਰਚੀ। ਤਰਤੀਬ ਕੈਸੇ ਤਰੀਕੇ ਨਾਲ ਦਿੱਤੀ, ਪਰ ਅਸੀਂ ਇਸ ਨੂੰ ਪੜ੍ਹਿਆ ਕਿਵੇਂ ਹੈ? ਸਤਿਗੁਰੂ ਜੀ ਦੇ ਵਿੱਚ ਅਨੰਤ ਗੁਣ ਨੇ ਜਿਨ੍ਹਾਂ ਦੇ ਬਾਰੇ ਇੱਕ ਜੀ ਕੀ ਕਹਿ ਸਕਦਾ। ਸਤਿਗੁਰੂ ਜੀ ਨੇ ਸਾਨੂੰ ਉਸ ਸੰਗੀਤ ਨਾਲ ਵੀ ਜੋੜਿਆ ਜਿਹਦੇ ਵਿੱਚ ਘੋੜੀਆਂ ਨੇ, ਅਲਾਣੀਆਂ ਨੇ, ਸੰਤ ਨੇ, ਕੁਚੱਜੀ ਹੈ, ਸੁਚੱਜੀ ਹੈ, ਗੁਣਵੰਤੀ ਹੈ, ਤੇ ਸਾਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ। ਸਤਿਗੁਰੂ ਜੀ ਦੇ ਖਜ਼ਾਨੇ ਨੂੰ ਅਸੀਂ ਇਉਂ ਦੂਰ ਕੀਤਾ ਆਪਣੇ ਆਪ ਤੋਂ ਜਿਵੇਂ ਦੀ ਕੋਈ ਲੋੜ ਨਹੀਂ। ਔਰ ਤੁਸੀਂ ਸਾਰੇ ਦੇਖਦੇ ਹੋ ਆਪਣੇ ਬੱਚਿਆਂ ਨੂੰ ਪੜ੍ਹਾਉਣ ਵੇਲੇ ਲੱਖਾਂ ਰੁਪਏ, ਹਜ਼ਾਰਾਂ ਰੁਪਏ ਲਾ ਕੇ ਪੜ੍ਹਾਉਂਦੇ ਹੋ। ਆਪਣੇ ਬੱਚਿਆਂ ਦੇ ਲਈ ਡਾਕਟਰੀ ਕਰਾਉਣ ਵਾਸਤੇ ਲੱਖਾਂ ਰੁਪਏ ਖਰਚ ਕਰਦੇ ਹੋ, ਪਰ ਸਤਿਗੁਰੂ ਜੀ ਦੇ ਨਾਲ ਜੋੜਨ ਵੇਲੇ ਕਿੰਨਾ ਖਰਚ ਕਰਦੇ ਹੋ ਭਲਾ? ਜਿਹੜਾ ਧਿਆਨ ਕਰਨਾ ਆਪਣੀ ਜ਼ਿੰਦਗੀ ਵੱਲ, ਸਤਿਗੁਰੂ ਜੀ ਦੀ ਬਾਣੀ ਤਾਂ ਕਹਿੰਦੇ ਚਲੋ ਬੱਚੇ ਐਵੇਂ ਸਿੱਖ ਲੈਣਗੇ, ਇਹਦੀ ਕੋਈ ਬਹੁਤੀ ਲੋੜ ਨਹੀਂ। ਕਿਉਂਕਿ ਜਿਵੇਂ ਕਿ ਬੱਚੇ ਨੇ ਔਗਣ ਸਿੱਖਣਾ ਹੋਵੇ ਨਾ, ਸਿਖਾਉਣਾ ਨਹੀਂ ਪੈਂਦਾ, ਔਗਣ ਮਨੁੱਖ ਆਪ ਹੀ ਸਿੱਖ ਲੈਂਦਾ, ਗੁਣ ਸਿਖਾਉਣਾ ਪੈਂਦਾ। ਭਾਵ ਗੁਰਬਾਣੀ ਨੂੰ ਕਿੰਨਾ ਕੁ ਅਸੀਂ ਵਡੇਰਾ ਦਰਜਾ ਦਿੱਤਾ, ਕਦੀ ਸੋਚ ਕੇ ਦੇਖੋ। ਕਦੀ ਆਪਣੇ ਜੀਵਨ ਦੀ ਅੰਤਰ ਆਤਮੇ ਵੱਲ ਧਿਆਨ ਕਰਕੇ ਦੇਖੋ ਵੀ ਅਸੀਂ ਗੁਰਬਾਣੀ ਨੂੰ ਕੀ ਸਮਝ ਕੇ ਬਿਹੇਵ ਕਰਦੇ ਹਾਂ ਉਹਦੇ ਨਾਲ। ਖੈਰ ਇੱਕ ਦੂਸਰਾ ਵਿਸ਼ਾ ਹੋ ਜਾਂਦਾ। ਗਰੀਬ ਨਵਾਜ ਨੇ ਸਾਨੂੰ ਸੰਗੀਤ ਨਾਲ ਸਾਨੂੰ ਇਹ ਬਰਤਨ ਦਿੱਤਾ, ਕਿਤੇ ਮੇਰੇ ਸਿੱਖ ਦੇ ਅੰਦਰ ਸ਼ਬਦ ਰੱਬ ਦੀ ਬਾਣੀ ਟਿਕ ਸਕੇ। ਸਾਰਾ ਸੰਸਾਰ ਕੋਲ ਮੈਂ ਵਿਚਰਦਾ ਇਹ ਸੁਣਦਾ ਸਾਂ ਵੀ ਉੱਥੇ ਰਾਗ ਸੁਣਨ ਵਾਸਤੇ ਕੌਣ ਆਏਗਾ, ਪਰ ਉਹਦੇ ਨਾਲ ਮੇਰਾ ਇੱਕ ਇਹ ਜਵਾਬ ਹੁੰਦਾ ਸੀ ਵੀ ਸੁਣੇ ਬਿਨਾਂ ਜਾਏਗਾ ਕੌਣ। ਜਦੋਂ ਉਹਨਾਂ ਦੀਆਂ ਇਹੋ ਜਿਹੀਆਂ ਆਵਾਜ਼ਾਂ ਸੁਣਦਾ ਸਾਂ, ਕਿਉਂਕਿ ਆਪ ਜੀਆਂ ਦੀ ਬਖਸ਼ਿਸ਼ ਦੇ ਨਾਲ ਹਰ ਮਹੀਨੇ ਕਲਾਸੀਕਲ ਸੁਣਨ ਦਾ ਬਹੁਤਾਤ ਸਮਾਂ ਮਿਲਦਾ, ਰੂਟੀਨ ਚ ਮਹੀਨੇ ਚ ਵੀ ਬਹੁਤ ਵਾਰ ਮਿਲ ਜਾਂਦਾ। ਮਹੀਨੇ ਬਾਅਦ ਤਾਂ ਹਰ ਦਸਵੀਂ ਤੇ ਜੋੜ ਮੇਲਾ ਹੁੰਦਾ ਹੀ ਹੈ, ਔਰ ਸੰਗਰਾਂਦ ਤੇ ਹਰ ਇੱਕ ਤੇ ਅੰਮ੍ਰਿਤ ਸੰਚਾਰ ਵੀ ਹੁੰਦਾ, ਉਸ ਰੋਜ਼ ਵੀ ਕਾਫੀ ਸਮਾਂ ਮਿਲ ਜਾਂਦਾ ਗੁਰੂ ਮਤ ਅਨੁਸਾਰ ਕੀਰਤਨ ਸੁਣਨ ਦਾ। ਸਤਿਗੁਰੂ ਜੀ ਨੇ ਸਾਨੂੰ ਵਰਤਨ ਦਿੱਤਾ ਹੈ ਸੰਗੀਤ, ਇਸ ਤੋਂ ਆਪਾਂ ਵਿਛੜਨਾ ਨਹੀਂ। ਅਗਰ ਵਿਛੜ ਜਾਵਾਂਗੇ ਤਾਂ ਠੀਕ ਨਹੀਂ ਰਹੇਗਾ, ਸਾਡੇ ਅੰਦਰ ਬਾਣੀ ਨਹੀਂ ਟਿਕੇਗੀ। ਔਰ ਉਸ ਤੋਂ ਇਲਾਵਾ ਸੰਗੀਤ ਇੱਕ ਸ਼ਕਤੀ ਦਾ ਨਾਂ ਹੈ, ਧਿਆਨ ਰੱਖਣਾ, ਸੰਗੀਤ ਇੱਕ ਸ਼ਕਤੀ ਹੈ। ਸਤਿਗੁਰੂ ਜੀ ਨੇ ਸਾਨੂੰ ਦੋ ਨੇਤਰ ਦਿੱਤੇ ਨੇ ਗਿਆਨ ਦੇ, ਜਿਵੇਂ ਤੁਹਾਡੀਆਂ ਦੋ ਅੱਖਾਂ ਦੇ ਵਿੱਚ ਇੱਕ ਰੌਸ਼ਨੀ ਹੈ। ਹਰ ਇੱਕ ਮਨੁੱਖ ਨੂੰ ਦੋ ਨੇਤਰ ਦਿੱਤੇ ਨੇ, ਪਰ ਦੋ ਨੇਤਰਾਂ 'ਚ ਦੋ ਨਜ਼ਰਾਂ ਨਹੀਂ, ਦੋ ਅੱਖਾਂ ਵਿੱਚ ਇੱਕ ਨਜ਼ਰ ਵਸਦੀ ਹੈ। ਇਸੇ ਤਰ੍ਹਾਂ ਗੁਰੂ ਗਰੀਬ ਨਵਾਜ ਜੀ ਵਿੱਚ ਇੱਕ ਸ਼ਬਦ ਹੈ, ਇੱਕ ਸੰਗੀਤ ਹੈ, ਦੋ ਨੇਤਰ ਨੇ ਗਿਆਨ ਦੇ। ਇਹਨਾਂ ਦੁਆਰਾ ਜਿੱਥੇ ਇਹਨਾਂ ਦਾ ਐਂਗਲ ਮਿਲ ਜਾਏਗਾ ਦੋਨਾਂ ਦਾ, ਉੱਥੇ ਈਸ਼ਵਰ ਪ੍ਰਗਟ ਹੋ ਜਾਏਗਾ। ਜਿਸ ਜਗ੍ਹਾ ਜਾ ਕੇ ਕੋਈ ਆਪਣਾ ਐਂਗਲ ਮਿਲਾ ਲਏਗਾ, ਉੱਥੇ ਜਾ ਕੇ ਹਰ ਹਾਲਤ 'ਚ ਈਸ਼ਵਰ ਪ੍ਰਗਟ ਹੋ ਜਾਏਗਾ। ਦੋ ਨੇਤਰ ਦਿੱਤੇ ਨੇ ਸਾਨੂੰ, ਇਹਨਾਂ ਨੇਤਰਾਂ ਦੁਆਰਾ ਹੀ ਈਸ਼ਵਰ ਦਾ ਦੀਦਾਰ ਕਰਨਾ ਹੋਏਗਾ।
ਗੁਰੂ ਗਰੀਬ ਨਵਾਜ ਜੀ ਦੇ ਵਚਨਾਂ ਨੂੰ ਆਪਾਂ ਇੰਨੇ ਸੋਹਣੇ ਤਰੀਕੇ ਦੇ ਨਾਲ ਅੰਦਰ ਹਿਰਦੇ ਚ ਬਿਠਾ ਲਈਏ। ਗਰੀਬ ਨਵਾਜ, ਜਿਵੇਂ ਹੁਣੇ ਮੈਂ ਬੇਨਤੀ ਕਰਦਾ ਸਾਂ, ਸੰਗੀਤ ਇੱਕ ਸ਼ਕਤੀ ਹੈ, ਪਰ ਜਦੋਂ ਅਸੀਂ ਕਿਤੇ ਬੈਰਾਗ ਦਾ, ਪਿਆਰ ਦਾ ਸੰਗੀਤ ਪੜ੍ਹਦੇ ਹਾਂ ਤਾਂ ਬਦੋ ਬਦੀ ਪੱਥਰ ਹਿਰਦੇ ਚੋਂ ਵੀ ਅੰਸੂ ਉੱਤਰ ਆਉਂਦੇ ਨੇ। ਪਰ ਜੇ ਕਿਤੇ ਅਸੀਂ ਸਾਈਂ ਦੇ ਪਿਆਰ ਦਾ ਸੰਗੀਤ ਪੜ੍ਹੀਏ ਤਾਂ ਬਦੋ ਬਦੀ ਹੀ ਮਨੁੱਖ ਦੇ ਅੰਦਰ ਸਾਈਂ ਬਾਰੇ ਪਿਆਰ ਪੈਦਾ ਹੋ ਜਾਂਦਾ। ਪਰ ਜੇ ਅਸੀਂ ਇਸ ਸੰਗੀਤ ਨੂੰ, ਜਿਸ ਦਾ ਢਾਡੀ ਸਿੰਘ 12 ਗਾਉਂਦੇ ਨੇ, 12 ਵਿੱਚ ਗਾਉਣ ਲੱਗ ਜਾਈਏ ਤਾਂ ਮਨੁੱਖ ਅੰਦਰ ਜੋਸ਼ ਵੀ ਪੈਦਾ ਕਰਦਾ, ਕਿਉਂਕਿ ਸੰਗੀਤ ਇੱਕ ਸ਼ਕਤੀ ਹੈ, ਉਹਦਾ ਆਪਣਾ ਸੁਭਾਅ ਸ਼ਕਤੀ ਹੈ, ਮਨ ਵੀ ਇੱਕ ਸ਼ਕਤੀ ਹੈ। ਇਸ ਨੂੰ ਰੋਕਣ ਵਾਸਤੇ ਸ਼ਕਤੀ ਚਾਹੀਦੀ ਹੈ, ਕਰਾਮਾਤ ਨੂੰ ਕੱਟਣ ਵਾਸਤੇ ਕਰਾਮਾਤ ਚਾਹੀਦੀ, ਲੋਹੇ ਨੂੰ ਕੱਟਣ ਲਈ ਲੋਹਾ ਚਾਹੀਦਾ, ਆਪਾਂ ਸਾਰੇ ਜਾਣਦੇ ਹਾਂ। ਸਤਿਗੁਰੂ ਜੀ ਨੇ ਮਨ ਵਰਗੀ ਜਿਹੜੀ ਅਥਾਹ ਸ਼ਕਤੀ, ਚੰਚਲ ਸ਼ਕਤੀ ਹੈ, ਉਸ ਨੂੰ ਕੀਲਣ ਵਾਸਤੇ ਸਾਨੂੰ ਆਪਣਾ ਮੰਤਰ ਤੇ ਸੰਗੀਤ ਦਿੱਤਾ। ਮੈਂ ਤਾਂ ਆਮ ਕਈ ਵਾਰ ਬੇਨਤੀ ਕਰਦਾ ਹਾਂ ਕਿ ਜਦੋਂ ਅਸੀਂ ਸੰਸਾਰ ਦੇ ਵਿੱਚ ਇੱਕ ਯੋਗੀ ਨੂੰ, ਬੰਗਾਲੇ ਨੂੰ ਬੀਨ ਵਜਾਉਂਦਿਆਂ ਦੇਖਦੇ ਹਾਂ ਤਾਂ ਉਸ ਦਾ ਕੀ ਅਸਰ ਹੁੰਦਾ? ਸੱਪ ਵਰਗਾ ਚੰਚਲ ਮਨ, ਸੱਚ ਸੱਪ ਵਰਗਾ ਸ਼ੈਤਾਨ, ਔਰ ਸੱਪ ਵਰਗਾ ਜ਼ਾਲਮ ਜਿਹੜਾ ਆਪਣੇ ਬੱਚੇ ਨੂੰ ਵੀ ਮਾਫ਼ ਨਹੀਂ ਕਰਦਾ, ਖਾ ਜਾਂਦਾ ਜੰਮਣ ਵੇਲੇ। ਬੇਵਫਾ ਮਨ, ਜਦੋਂ ਸਤਿਗੁਰੂ ਜੀ ਦੀ ਕਿਰਪਾ ਸਦਕੇ ਕੋਈ ਜੋਗੀ ਸਾਰੰਗ ਰਾਗ ਵਿੱਚ ਬੀਨ ਦੇ ਨਾਲ ਉਸ ਨੂੰ ਆਪਣਾ ਮੰਤਰ ਪੜ੍ਹ ਕੇ ਸੁਣਾਉਂਦਾ ਹੈ ਤਾਂ ਉਹਦਾ ਰਿਐਕਸ਼ਨ ਕੀ ਹੈ, ਉਹਦਾ ਰਿਜ਼ਲਟ ਕੀ ਹੈ, ਸਾਹਮਣੇ ਕੀ ਹੁੰਦਾ? ਸ਼ੈਤਾਨ ਮਨ ਸਭ ਚ ਭਰ ਖੜ ਜਾਂਦਾ, ਕੀਲਿਆ ਜਾਂਦਾ। ਤੇ ਜੇ ਗੁਰੂ ਨਾਨਕ ਦਾ ਮੰਤਰ ਮਿਲ ਜਾਏ ਮਨੁੱਖ ਨੂੰ, ਗੁਰੂ ਨਾਨਕ ਦਾ ਮਿਲ ਜਾਏ ਸੰਗੀਤ, ਫਿਰ ਕਿਆ ਇਹ ਸ਼ੱਕ ਹੋ ਸਕਦੀ ਹੈ ਸਿੱਖ ਦਾ ਮਨ ਨਹੀਂ ਲੱਗੇਗਾ? ਬਹੁਤ ਸ਼ੱਕ ਵਾਲੀ ਗੱਲ ਹੋ ਜਾਏਗੀ ਜੇ ਇਹ ਆਖੋਗੇ ਵੀ ਗੁਰੂ ਨਾਨਕ ਦਾ ਮੰਤਰ ਮਨ ਨਹੀਂ ਜੋੜਦਾ, ਕਿਉਂਕਿ ਕਾਮਲ ਮੁਰਸ਼ਦ ਦੀ ਹਜ਼ੂਰੀ ਵਿੱਚ ਕਾਮਲ ਮਰੀਦ ਅਵਸ਼ ਹੋਇਆ ਕਰਦਾ, ਨਹੀਂ ਤਾਂ ਮੁਰਸ਼ਦ ਨੂੰ ਉਲਾਂਭਾ ਮਿਲਦਾ। ਕਾਮਲ ਨਹੀਂ ਪੈਦਾ ਕੀਤਾ, ਧਿਆਨ ਰੱਖਣਾ। ਪਰ ਸਤਿਗੁਰੂ ਜੀ ਨੇ ਸਾਨੂੰ ਇਹੋ ਜਿਹਾ ਸੰਗੀਤ ਦਿੱਤਾ ਜਿਹੜਾ ਕਿ ਮਨ ਨੂੰ ਕੀਲਦਾ ਹੈ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਸੰਗੀਤ ਮਨ ਨੂੰ ਜੋੜਨ ਤੇ ਤੋੜਨ ਦਾ ਮਾਧਿਅਮ ਵੀ ਹੈ, ਪਰ ਜੇ ਇਹ ਸੰਗੀਤ ਇਸ ਦਰਬਾਰ ਚ ਵੱਜ ਕੇ ਤੁਹਾਨੂੰ ਕੀਲ ਲੈਂਦਾ, ਪਰ ਜੇ ਇਹ ਸੰਗੀਤ ਕਿਤੇ ਬੇਸਬਾ ਦੇ ਦਰ ਤੇ ਵੱਜਣ ਵਾਸਤੇ ਚਲਾ ਜਾਏ ਤਾਂ ਫਿਰ ਮਨ ਤੋੜ ਵੀ ਦੇਗਾ। ਜਿਤਨਾ ਇਹਦਾ ਲਾਭ ਹੈ ਉਤਨਾ ਨੁਕਸਾਨ ਵੀ ਹੈ। ਉਸ ਦੇ ਨਾਲ ਜਿਵੇਂ ਜਿਸ ਰਸਤੇ ਨਾਲ ਤੁਸੀਂ ਚੱਲ ਕੇ ਇੱਥੇ ਆਇਓ, ਰਸਤੇ ਦਾ ਸੁਭਾਅ ਹੈ ਤੋੜਨ ਤੇ ਜੋੜਨ ਦਾ, ਮੰਜ਼ਿਲ ਨਾਲ ਰਸਤਾ ਜੋੜਦਾ ਵੀ ਹੈ ਪਰ ਮੰਜ਼ਿਲ ਤੋਂ ਰਸਤਾ ਤੋੜਦਾ ਵੀ ਹੈ। ਪਰ ਜਦੋਂ ਇਸ ਸਥਾਨ ਵੱਲ ਆਏ ਹੋ, ਮੂੰਹ ਕਰਕੇ, ਚਿਹਰਾ ਕਰਕੇ, ਸਨਮੁਖ ਹੋ ਕੇ, ਤਾਂ ਉਹਦਾ ਰਿਜ਼ਲਟ ਕੀ ਹੋਇਆ ਵੀ ਮੰਜ਼ਿਲ ਮਿਲ ਗਈ। ਪਰ ਜਦੋਂ ਹੁਣ ਜਾਓਗੇ ਨਾ, ਜਦੋਂ ਪਿੱਠ ਕਰ ਜਾਓਗੇ ਮੰਜ਼ਿਲ ਵੱਲ, ਤਾਂ ਵਿਛੜ ਵੀ ਜਾਓਗੇ। ਧਿਆਨ ਰੱਖਣਾ, ਜਦੋਂ ਪਿੱਠ ਕਰ ਜਾਓਗੇ ਇਹਦੇ ਵੱਲ ਤਾਂ ਇਹਦੇ ਕੋਲ ਵਿਛੜ ਵੀ ਜਾਓਗੇ। ਭਾਵ ਜਿਵੇਂ ਰਾਸਤਾ ਇੱਕ ਮਾਧਿਅਮ ਹੈ ਜੋੜਨ ਔਰ ਤੋੜਨ ਦਾ, ਇਸੇ ਤਰ੍ਹਾਂ ਸੰਗੀਤ ਵੀ ਮਨੁੱਖੀ ਮਨ ਨੂੰ, ਮਾਇਆ ਵਿੱਚ ਜਕੜੇ ਮਨ ਨੂੰ ਤੋੜਨ ਤੇ ਜੋੜਨ ਦਾ ਸਾਧਨ ਹੈ। ਪਰ ਸਤਿਗੁਰੂ ਜੀ ਨੇ ਹਰ ਆਪਣੀ ਰਚਨਾ ਦੇ ਉੱਤੇ, ਹਰ ਆਪਣੇ ਸ਼ਬਦ ਦੇ ਉੱਤੇ ਮੋਹਰ ਲਾ ਦਿੱਤੀ ਕਿ ਇਹ ਜਿਹੜੀ ਮੇਰੀ ਰਚਨਾ ਹੈ, ਇਹ ਜਿਹੜਾ ਮੇਰਾ ਸ਼ਬਦ ਹੈ, ਚਾਹੇ ਉਹ ਅਸ਼ਟਪਦੀ ਦੇ ਰੂਪ ਹੈ, ਚਾਹੇ ਸ਼ੰਤ ਦਾ ਰੂਪ ਹੈ, ਚਾਹੇ ਸਲੋਕ ਦਾ ਹੈ, ਪਰ ਉਹਦੀ ਤਰਜ ਲਿਖੀ, ਟਿਊਨ ਲਿਖੀ, ਜਿਹਨੂੰ ਅਸੀਂ ਰਾਗ ਕਹਿੰਦੇ, ਵੀ ਇਹ ਮੇਰੀ ਰਚਨਾ ਇਸ ਰਾਗ ਵਿੱਚ ਗਾਉਣੀ, ਜਿਹਨੂੰ ਨਿਰਧਾਰਤ ਕਹਿੰਦੇ ਆਪਾਂ, ਜਿਵੇਂ ਤੁਸੀਂ ਅੱਜ ਸੁਣੀ ਰਹੇ ਹੋ। ਪਰ ਜੇ ਅਸੀਂ ਰਾਗ ਸੁਰਠ ਦਾ ਹੋਵੇ, ਗਾਵੀਓ ਨੂੰ ਜੈਤਸਰੀ ਵਿੱਚ ਤਸੀਰ ਨਹੀਂ ਰਹੇਗੀ। ਸਤਿਗੁਰੂ ਜੀ ਨੇ ਹਰ ਰਚਨਾ ਦੇ ਆਪਣੇ ਦੇ ਉੱਤੇ ਉਹਦਾ ਸਿਰਲੇਖ ਲਿਖਿਆ ਹੈ, ਹੈਡਿੰਗ ਲਿਖਿਆ ਹੈ,
ਸੰਗੀਤ ਲਿਖਿਆ ਹੈ, ਉਹਦੀ ਤਰਜ ਲਿਖੀ ਹੈ, ਟਿਊਨ ਲਿਖੀ ਹੈ। ਕਦਾਚਿਤ ਨਹੀਂ ਭੁੱਲਣਾ ਚਾਹੀਦਾ ਇਸ ਗੱਲ ਨੂੰ, ਕਿਉਂਕਿ ਇਸ ਨੇ ਅਗਰ ਅਸੀਂ ਉਸਦੀ ਟਿਊਨ ਬਦਲ ਦਿਆਂਗੇ, ਉਸਦਾ ਸੰਗੀਤ ਬਦਲ ਦਿਆਂਗੇ, ਉਸਦਾ ਅਸਰ ਬਦਲ ਜਾਏਗਾ। ਇੱਕ ਸੰਗੀਤ ਉਹ ਹੈ ਵੀ ਜਿਹੜਾ ਇੱਥੇ ਬਾਰਿਸ਼ ਪਾਉਣ ਦੀ ਸਮਰੱਥਾ ਰੱਖਦਾ ਹੈ, ਮੇਘ ਮਲਾਰ, ਪਰ ਇੱਕ ਸੰਗੀਤ ਦੀਪਕ ਹੈ ਪਰ ਉਹ ਅੱਗ ਵੀ ਲਾ ਦਿੰਦਾ। ਇੱਕ ਸ਼ਾਂਤੀ ਕਰਨ ਦਾ ਵੀ ਸਾਧਨ ਹੈ, ਇੱਕ ਅਸ਼ਾਂਤੀ ਪੈਦਾ ਕਰਨ ਦਾ ਵੀ ਸਾਧਨ ਹੈ। ਇਸ ਕਰਕੇ ਆਪ ਜੀ ਨੇ ਉਸ ਸੰਗੀਤ ਨਾਲ ਸੰਬੰਧਿਤ ਹੋਣਾ ਜਿਹਨੂੰ ਅਸੀਂ ਗੁਰਮਤ ਕਹਿੰਦੇ ਹਾਂ, ਗੁਰਮਤ ਦਾ ਸੰਗੀਤ, ਗੁਰੂ ਨਾਨਕ ਦਾ ਸੰਗੀਤ, ਜਿਸ ਸ਼ਬਦ ਨੂੰ ਜਿਸ ਰਾਗ ਚ ਪਾ ਕੇ ਮੇਰੇ ਗਰੀਬ ਨਵਾਜ ਜੀ ਨੇ ਗਾ ਕੇ ਸਾਨੂੰ ਸਿੱਖਿਆ ਦਿੱਤੀ, ਸੇਧ ਦਿੱਤੀ ਹੈ, ਆਪਾਂ ਉਸੇ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ, ਨਾ ਕਿ ਮਨ ਆਈਆਂ ਤਰਜਾਂ ਪੜ ਕੇ। ਵੈਸੇ ਤਾਂ ਸਾਈ ਨਾਲ ਜੁੜਨ ਦੇ ਲਈ ਜਿਵੇਂ ਵੀ ਗੀਤ ਗਾਇਆ ਜਾਏ ਸਾਰੇ ਪ੍ਰਵਾਨ ਨੇ, ਪਰ ਜਿਹੜੇ ਗਰੀਬ ਨਵਾਜ ਨੇ ਮੋਹਰਾਂ ਲਾਈਆਂ ਹੋਈਆਂ ਨੇ ਇਸ ਸ਼ਬਦ ਨੂੰ ਇਸ ਰਾਹ ਚ ਪੜਨਾ, ਸਾਨੂੰ ਉਹਨੂੰ ਤਬਦੀਲ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਨੂੰ ਸਤਿਗੁਰੂ ਤੇ ਸ਼ੱਕ ਨਹੀਂ ਕਰਨੀ ਚਾਹੀਦੀ ਕਿ ਠੀਕ ਨਹੀਂ ਲਿਖਿਆ, ਕਿੰਤੂ ਹੋ ਜਾਏਗਾ ਗੁਰੂ ਤੇ। ਅਗਰ ਉਹਦੇ ਲਈ ਜਗ੍ਹਾ ਬਦਲ ਦਿਆਂਗੇ, ਇਹਦਾ ਮਤਲਬ ਇਹ ਹੋਇਆ ਵੀ ਜੋ ਗੁਰੂ ਸਾਹਿਬ ਜੀ ਨੇ ਉਹਦੀ ਟਿਊਨ ਲਿਖੀ ਹੈ, ਰਾਗ ਲਿਖਿਆ, ਵੀ ਕਿਆ ਠੀਕ ਨਹੀਂ ਲਿਖਿਆ? ਕਿਆ ਮਨੁੱਖੀ ਮਨ ਦੀ ਜੋ ਸੋਚ ਹੋਏਗੀ, ਕਿਆ ਗੁਰੂ ਨਾਨਕ ਸਾਹਿਬ ਦੀ ਰੂਹਾਨੀਅਤ ਉੱਤੇ ਜਾਏਗੀ? ਕੀ ਸੋਚ ਹੈ ਸਾਡੀ? ਇਸ ਵਾਸਤੇ ਗਰੀਬ ਨਵਾਜ ਨੇ ਸਾਨੂੰ ਜਿਸ ਤਰੀਕੇ ਨਾਲ ਜੋੜਿਆ, ਅਸੀਂ ਉਸੇ ਤਰੀਕੇ ਨਾਲ ਰਸਤੇ ਤੇ ਚੱਲ ਕੇ ਮੰਜ਼ਿਲ ਤੱਕ ਪਹੁੰਚ ਸਕਾਂਗੇ, ਔਰ ਸਾਰਿਆਂ ਨੇ ਸਦਾ ਵਾਸਤੇ ਆਪਣੇ ਜੀਵਨ ਨੂੰ ਇਹੋ ਜਿਹੀ ਖੁਰਾਕ ਦੇਣੀ ਵੀ ਸਤਿਗੁਰੂ ਜੀ ਦੇ ਬਚਨ ਤੋਂ ਲਾਂਭੇ ਨਹੀਂ ਜਾਣ ਦੀ ਕੋਸ਼ਿਸ਼ ਕਰਨੀ। ਗਰੀਬ ਨੂੰ ਅੱਜ ਦੇ ਦੱਸੇ ਮਾਰਗ ਅਨੁਸਾਰ ਹੀ ਚੱਲਣਾ ਹੋਏਗਾ, ਤਾਂ ਹੀ ਸਾਨੂੰ ਉਹਦਾ ਪੂਰਾ ਫਾਇਦਾ ਹੋ ਸਕਦਾ, ਤਾਂ ਹੀ ਇਹ ਤੁਰਕੀ ਬਾਣੀ ਮਨੁੱਖ ਦੇ ਮਨ ਨੂੰ ਮਾਇਆ ਵਿੱਚ ਜਕੜੇ ਹੋਏ ਨੂੰ ਆਪਣੇ ਵੱਲ ਖਿੱਚ ਲੈਗੀ, ਕਿਉਂਕਿ ਈਸ਼ਵਰੀ ਸੱਦ ਹੈ ਇਹ, ਜੋ ਤੁਰਕੀ ਬਾਣੀ ਹੈ ਇਹ ਰੱਬ ਦੀ ਸੱਦ ਹੈ, ਰੱਬ ਦੀ ਆਵਾਜ਼ ਹੈ। ਜਿੱਧਰੋਂ ਆਵਾਜ਼ ਆਈ ਸਾਡਾ ਮਨ ਉਸ ਪਾਸੇ ਵੱਲ ਚਲਾ ਜਾਏਗਾ। ਧਿਆਨ ਰੱਖਣਾ, ਮੈਂ ਇੱਕ ਗੱਲ ਹੋਰ ਮੈਨੂੰ ਯਾਦ ਆ ਗਈ ਵੀ ਈਸ਼ਵਰੀ ਸੱਦ ਜਿਹੜੇ ਬੰਦੇ ਨਾਮ ਨੂੰ ਜਪ ਕੇ ਨਾਮੀ ਨੂੰ ਮਿਲੇ ਨੇ, ਜਿਵੇਂ ਭਗਤਾਂ ਦੀ ਬਾਣੀ ਆਉਂਦੀ ਹੈ ਜਾਂ ਗੁਰਸਿੱਖਾਂ ਦੀ ਬਾਣੀ ਆਉਂਦੀ ਹੈ, ਗੁਰੂਆਂ ਪੀਰਾਂ ਦੀ ਬਾਣੀ ਆਉਂਦੀ ਹੈ, ਆਦਿ ਗੁਰੂ ਧੰਨ ਗੁਰੂ ਗੁਰੂ ਨਾਨਕ ਸਾਹਿਬ ਜੀ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਆਦਿ ਗੁਰੂ ਹੈ। ਬਾਕੀ ਵੀ ਜਿਤਨੇ ਗੁਰੂ ਨੇ ਉਹ ਨਾਦੀ ਗੁਰੂ ਨੇ, ਧਿਆਨ ਰੱਖਣਾ ਉਹ ਗੁਰੂ ਬਣਾਏ ਗਏ ਨੇ, ਗੁਰੂ ਥਾਪੇ ਗਏ ਨੇ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕਿਸੇ ਨੇ ਗੁਰੂ ਨਹੀਂ ਬਣਾਇਆ, ਆਦਿ ਗੁਰੂ ਹੈ। ਜਿਹੜੇ ਨਾਮੀ ਨੂੰ ਮਿਲੇ ਨੇ ਨਾਮ ਜਪ ਕੇ, ਪਰ ਜਦੋਂ ਨਾਮੀ ਨੂੰ ਮਿਲੇ ਨੇ ਤੇ ਨਾਮੀ ਨੇ ਇੱਕ ਮੈਸੇਜ ਦਿੱਤਾ, ਇੱਕ ਸੰਦੇਸ਼ ਦਿੱਤਾ ਆਪਣਾ, ਵੀ ਇਹ ਜਿਹੜੇ ਮੇਰੇ ਕੋਲੋਂ ਜੀਵ ਵਿਛੜ ਕੇ ਚਲੇ ਗਏ ਨੇ ਨਾ, ਮੈਨੂੰ ਭੁੱਲ ਗਏ, ਮੇਰੀ ਉਂਗਲ ਛੱਡ ਗਏ, ਲਿਵ ਛੁੜਕੀ ਲੱਗੀ ਤਿਸਨਾ, ਐਸੀ ਅਵਸਥਾ ਧਾਰਨ ਕਰ ਲਈ ਉਹਨਾਂ ਵਾਸਤੇ ਕਿ ਮੇਰੇ ਯਾ ਸੱਦ ਲੈ ਜਾ, ਮੇਰੀ ਆਵਾਜ਼ ਲੈ ਜਾ, ਇਹ ਮੇਰੀ ਆਵਾਜ਼ ਉਹਨਾਂ ਨੂੰ ਪਹੁੰਚਾ ਦੇਈ, ਉਹ ਇਸ ਆਵਾਜ਼ ਦੇ ਥਰੂ ਮੇਰੇ ਤੱਕ ਪਹੁੰਚਣਗੇ, ਉਹ ਵਾਪਸ ਮੇਰੇ ਤੱਕ ਪਹੁੰਚ ਜਾਣਗੇ। ਇਹ ਮੇਰਾ ਇੱਕ ਐਡਰੈਸ ਹੈ। ਤੁਸੀਂ ਸੋਚਦੇ ਹੋਵੋਗੇ ਰਵਿਦਾਸ ਵਰਗਾ, ਜੋੜੇ ਗੰਢਣ ਵਾਲਾ, ਨਾਮਦੇਵ ਜੀ ਵਰਗਾ, ਚੰਦੇ ਛਾਪਣ ਵਾਲਾ, ਸਦਨੇ ਕਸਾਈ ਵਰਗਾ, ਧੰਨੇ ਜੱਟ ਵਰਗਾ, ਇਹ ਤਾਂ ਜਿਤਨੇ ਵੀ ਭਗਤ ਹੋਏ ਹਨ ਸਾਰੇ ਇੱਕ ਦਮ ਅਨਪੜ੍ਹਤਾ ਦੇ ਜੀਵਨ ਚ ਵਿਚਰਨ ਵਾਲੇ, ਭਲਾ ਉਹਨਾਂ ਨੂੰ ਰਾਗ ਦੀ ਕੀ ਸਮਝ ਸੀ? ਪਰ ਗੱਲ ਜਦੋਂ ਰੱਬ ਦੀ ਆਈ ਹੈ ਤਾਂ ਰਾਗ ਦੇ ਵਿੱਚ ਹੀ ਆਈ, ਰਾਗ ਤੋਂ ਬਿਨਾਂ ਕੋਈ ਬੋਲੀ ਨਹੀਂ ਬੋਲੀ। ਭਾਵ ਰੱਬ ਨੇ ਜਦੋਂ ਵੀ ਕੋਈ ਬੋਲਿਆ ਕਦੀ ਤਾਂ ਰਾਗ ਵਿੱਚ ਬੋਲਿਆ। ਇੱਥੋਂ ਇਹ ਸਿੱਧ ਹੁੰਦਾ ਵੀ ਰਾਗ ਦੀ, ਪਰਮੇਸ਼ਰ ਦਾ ਜਿਹੜਾ ਆਪਣਾ ਪਿਆਰ ਹੈ ਉਹ ਰਾਗ ਹੀ ਹੈ, ਰਾਗ ਨਾਲ ਹੀ ਬੋਲਦਾ। ਜਦੋਂ ਵੀ ਰੱਬ ਬੋਲਦਾ ਤਾਂ ਰਾਗ ਚ ਬੋਲਦਾ, ਜਦੋਂ ਵੀ ਈਸ਼ਵਰ ਬੋਲਿਆ ਤਾਂ ਰਾਗ ਚ ਬੋਲਿਆ। ਤੇ ਫਿਰ ਸਿੱਖ ਨੂੰ ਵੀ ਸੁਭਾਅ ਬਣਾ ਲੈਣਾ ਚਾਹੀਦਾ ਵੀ ਰਾਗ ਚ ਹੀ ਬੋਲੇ, ਗਾਉਣ ਵੇਲੇ ਰਾਗ ਚ ਹੀ ਗਾਵੇ, ਕਿੰਨਾ ਚੰਗਾ ਹੋ ਜਾਏ, ਫਿਰ ਗੁਰੂ ਦਾ ਬਚਨ ਮੰਨਿਆ ਜਾਏਗਾ, ਫਿਰ ਇਹ ਸਿੱਖ ਹੋ ਜਾਏਗਾ, ਸਤਿਗੁਰੂ ਜੀ ਸਿੱਖਿਆ ਦਾ ਅਧਿਕਾਰੀ ਹੋ ਸਕੇਗਾ ਔਰ ਦਾਤ ਇਹਨੂੰ ਪ੍ਰਾਪਤ ਹੋ ਸਕੇਗੀ। ਇਸ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਸਦਾ ਹੀ ਉਸ ਮਾਰਗ ਤੇ ਚਲਾਇਆ ਜਿਹਦੇ ਨਾਲ ਮੰਜ਼ਿਲ ਆਉਂਦੀ, ਉਸ ਪਾਸੇ ਵੱਲ ਸਾਡਾ ਮੂੰਹ ਕੀਤਾ, ਚਿਹਰਾ ਕੀਤਾ ਜਿਸ ਪਾਸੇ ਵੱਲ ਮੰਜ਼ਿਲ ਆਉਂਦੀ, ਉਸ ਮੰਜ਼ਿਲ ਦੇ ਸਨਮੁਖ ਕੀਤਾ, ਉਹ ਸਾਧਨ ਬਖਸ਼ਿਸ਼ ਕੀਤਾ ਜਿਹਦੇ ਨਾਲ ਮੰਜ਼ਿਲ ਆਉਣੀ ਹੈ।
ਇਸ ਕਰਕੇ ਧਿਆਨ ਰੱਖਣਾ ਵੀ ਸਾਨੂੰ ਇਹ ਰਸਤਾ ਕਦੀ ਨਹੀਂ ਤਿਆਗਣਾ ਚਾਹੀਦਾ। ਠੀਕ ਹੈ ਵੀ ਸਾਈ ਦੀ ਬੰਦਗੀ, ਗੁਰੂ ਸਾਹਿਬ ਜੀ ਬਚਨ ਕਰਦੇ ਨੇ ਵੀ ਗੁਰਮੁਖ ਸੱਚੀ ਆਸ਼ਕੀ ਜਿੱਤ ਪ੍ਰੀਤਮ ਸੱਚਾ ਪਾਈਐ, ਪਾ ਜਿਵੇਂ ਵੀ ਲਈਏ ਹਿਰਦਿਓਂ ਪਿਆਰ ਹੋਣਾ ਚਾਹੀਦਾ। ਇਹ ਸੁਣਿਆ ਵੀ ਉਧਾਰ ਕਰਦੀ ਹੈ ਤੇ ਪੜਿਆ ਵੀ ਕਰਦੀ ਹੈ। ਧਰਤੀ ਚ ਬੀਜ ਸੁੱਟਦਾ ਨਾ ਜ਼ਿਮੀਦਾਰ, ਉਹਨੇ ਕਦੀ ਦਾਣੇ ਸਿੱਧੇ ਕਰਕੇ ਨਹੀਂ ਪਾਏ, ਇੱਕ ਇੱਕ ਸਿੱਧਾ ਕਰਕੇ ਦਾਣਾ ਨਹੀਂ ਪਾਇਆ, ਛੱਟਾ ਦਿੱਤਾ ਗਿਆ। ਜਿਵੇਂ ਵੀ ਡਿੱਪ ਉਵੇਂ ਜੰਮ ਪੈਂਦੇ ਨੇ, ਜੰਮ ਕੇ ਥੱਲੇ ਵੱਲ ਨਹੀਂ ਜਾਂਦੇ। ਜਿਹੜੇ ਪੁੱਠੇ ਦਾਣੇ ਡਿੱਗਦੇ ਨੇ ਉਹ ਜੰਮ ਕੇ ਕਦੀ ਥੱਲੇ ਵੱਲ ਨਹੀਂ ਗਏ, ਜੰਮ ਕੇ ਉੱਪਰ ਵੱਲ ਹੀ ਗਏ ਨੇ, ਕਿਉਂਕਿ ਈਸ਼ਵਰ ਦੀ ਜਿਹੜੀ ਖਿੱਚ ਹੈ ਨਾ, ਆਵਾਜ਼ ਹੈ, ਜਦੋਂ ਵੀ ਜਾਏਗੀ ਨਿਰੰਕਾਰ ਦੇ ਦੇਸ਼ ਜਾਏਗੀ। ਇਸ ਕਰਕੇ ਆਪ ਜੀ ਨੇ ਮੇਰੇ ਜਿਹੇ ਗਰੀਬ ਤੇ ਅਥਾਹ ਕਿਰਪਾ ਕਰਕੇ ਗਰੀਬ ਨਵਾਜੀ ਕੀਤੀ। ਮੈਂ ਆਪ ਜੀਆਂ ਦਾ ਸੀਨੇ ਦੀ ਗਹਿਰਾਈ ਚੋਂ, ਸੀਨੇ ਦੀ ਡੂੰਘਾਈ ਚੋਂ, ਖੈਰ ਉਹ ਬਹੁਤ ਜ਼ਿਆਦਾ ਵੱਡੇ ਲਫ਼ਜ਼ ਨਹੀਂ ਕਹਿ ਸਕਾਂਗਾ, ਭੇਜਣ ਦਾ ਸਤਿਕਾਰ ਕਰਦਾ ਹਾਂ। ਇਹ ਸਾਬਤ ਹੋ ਗਿਆ ਭੇ ਰਾਗ ਨੂੰ ਛੱਡ ਕੇ ਕੋਈ ਨਹੀਂ ਜਾਂਦਾ, ਕੋਈ ਜਾ ਨਹੀਂ ਸਕਦਾ। ਜਿੱਥੇ ਇਹ ਗੱਲ ਕਹੀ ਜਾਂਦੀ ਸੀ ਭੇ ਰਾਗ ਕੌਣ ਸੁਣੇਗਾ, ਉੱਥੇ ਹੁਣ ਇਹ ਗੱਲ ਹੋ ਗਈ ਭੇ ਰਾਗ ਕੌਣ ਨਹੀਂ ਸੁਣੇਗਾ, ਕੌਣ ਨਹੀਂ ਸੁਣੇਗਾ, ਹਰ ਕੋਈ ਸੁਣੇਗਾ। ਕਿਉਂਕਿ ਰਾਗ ਇੱਕ ਵਿਸ਼ਵ ਭਾਸ਼ਾ ਹੈ, ਇੱਕ ਜਾਤੀ ਦੀ, ਇੱਕ ਦੇਸ਼ ਦੀ, ਕਿਸੇ ਸੰਪਰਦਾਇ ਦੀ, ਕਿਸੇ ਧਰਮ ਦੀ ਆਪਣੀ ਭਾਸ਼ਾ ਨਹੀਂ। ਸੰਗੀਤ ਇੱਕ ਉਹ ਭਾਸ਼ਾ ਹੈ ਜੋ ਵਿਸ਼ਵ ਭਾਸ਼ਾ ਹੈ। ਇਸ ਨੂੰ ਆ ਤੁਹਾਡੇ ਕੋਲ ਜਿਹੜੇ ਪੌਦੇ ਲੱਗੇ ਨੇ, ਆ ਮੇਰੇ ਪਿਛਲੇ ਪਾਸੇ ਵੀ ਲੱਗੇ ਨੇ ਪੌਦੇ, ਇਹ ਵੀ ਸੁਣਨਾ ਚਾਹੁੰਦੇ ਨੇ, ਇਹ ਵੀ ਸ਼ਾਂਤੀ ਮਹਿਸੂਸ ਕਰਦੇ ਨੇ, ਔਰ ਇਹ ਵੀ ਪ੍ਰਫੁੱਲਤ ਹੁੰਦੇ ਨੇ। ਇਹਨਾਂ ਵਿੱਚ ਵੀ ਵਧੇਰਾ ਰਸ ਭਰਦਾ ਹੈ। ਇਸ ਤੋਂ ਇਲਾਵਾ ਜਾਨਵਰ ਵੀ, ਪਸ਼ੂ ਵੀ ਵਧੇਰਾ ਦੁੱਧ ਦਿੰਦੇ ਨੇ, ਉਹ ਵੀ ਮਸਤ ਹੋ ਜਾਂਦੇ ਨੇ। ਇੱਥੇ ਹੀ ਬਸ ਨਹੀਂ, ਸੱਪ ਵੀ ਹੋ ਜਾਂਦਾ, ਪੱਥਰ ਵੀ ਹੋ ਜਾਂਦੇ ਨੇ, ਫਿਰ ਇੱਕ ਮਨੁੱਖ ਕਿਉਂ ਨਹੀਂ ਹੋ ਸਕਦਾ? ਗੁਰੂ ਨਾਨਕ ਦਾ ਸੰਗੀਤ ਸੁਣ ਕੇ ਮਨੁੱਖ ਕਿਉਂ ਨਹੀਂ ਹੋ ਸਕਦਾ? ਹੋ ਸਕਦਾ ਹੈ, ਪਰ ਜੇ ਕੀਤਾ ਜਾਏਗਾ, ਜਿਵੇਂ ਆਪ ਜੀ ਸਾਰੇ ਕੀਲੇ ਗਏ, ਇਸੇ ਤਰ੍ਹਾਂ ਕੀਲੇ ਜਾਓਗੇ ਨਾ ਜੇ ਫਿਰ ਬਾਰ ਬਾਰ ਸੁਣੋਗੇ। ਇਸ ਕਰਕੇ ਆਪ ਜੀ ਨੇ ਜਿਹੜਾ ਸਹਿਯੋਗ ਦਿੱਤਾ ਹੈ, ਮੈਂ ਆਪ ਜੀ ਦਾ ਬਸ ਜਿਵੇਂ ਪਹਿਲਾਂ ਬੇਨਤੀ ਕੀਤੀ ਵੀ ਸੀਨੇ ਦੀ ਡੂੰਘਾਈ ਚੋਂ ਧੰਨਵਾਦੀ ਹਾਂ ਹਰ ਇੱਕ ਦਾ। ਔਰ ਬਾਕੀ ਵੀ ਜਿਤਨੇ ਵੀ ਰਾਗੀ ਸਿੰਘ ਆਏ ਨੇ, ਇਹਨਾਂ ਦੀ ਦੇਖੋ ਕੈਸੀ ਪਰਮੇਸ਼ਰ ਨੇ ਗਿਣਤੀ ਕੀਤੀ ਵੀ ਜਦੋਂ ਗਰੀਬ ਨੂੰ ਆਏ ਨੇ ਬਾਣੀ ਰਚੀ ਤਾਂ ਉਹਦੇ ਚ 52 ਨਖਰੀ ਰੱਖੀ, ਤੇ ਜਦੋਂ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਕੈਦੀ ਛਡਾਏ ਸਨ, ਬੰਧਨ ਚ ਪੈ ਛਡਾਏ ਸਨ, ਉਹ ਵੀ ਲੋਕ 52 ਹੀ ਸਨ, 52 ਕਲੀਆਂ ਵਾਲਾ ਚੋਲਾ ਪਾਇਆ ਸੀ। ਉਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਰਬਾਰ ਵਿੱਚ 52 ਕਵੀ ਰੱਖੇ ਸਨ, ਪਰ ਜਦੋਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆ ਸਿੱਖ ਜਗਤ ਦੀ ਝੋਲੀ ਚ ਪਾਇਆ ਖਜ਼ਾਨਾ, ਤਾਂ 52 ਹੀ ਰਾਗੀ ਮਿਲੇ ਸਾਨੂੰ। ਸਾਨੂੰ ਕੋਈ ਤਾਂ ਚਿੱਟੀਆਂ ਕੰਧਾਂ ਨਾਲ ਜੋੜ ਦਿੰਦਾ ਵੀ ਸੰਗਮਰਮਰ ਲੱਗਦਾ, ਸੰਗਮਰਮਰ ਲਾਉਣਾ, ਕੋਈ ਸ਼ਾਮਿਆਨੇ ਨਾਲ ਜੋੜ ਦਿੰਦਾ। ਵੈਸੇ ਸਭ ਠੀਕ ਚੰਗਾ, ਮੁਬਾਰਕ ਮੇਰੇ ਗਰੀਬ ਨਵਾਜ ਦੇ ਉੱਚੇ ਮੰਦਰ ਭਾਵੇਂ ਹੀਰੇ ਜਵਾਹਰਾਤ ਨਾਲ ਜੁੜੇ ਜਾਣ, ਮੁਬਾਰਕ ਨੇ, ਪਰ ਮੰਦਰ ਨਾਲ ਨਹੀਂ ਜੁੜਨਾ, ਅੰਦਰ ਨਾਲ ਜੁੜਨਾ ਹੈ। ਜਿਹੜੀ ਸਾਡੀ ਜੁੜਨ ਦੀ ਥਾਂ ਹੈ ਉਹ ਮੰਦਰ ਵਿੱਚ ਬੈਠਾ ਜਿਹੜਾ ਮਕਾਨ ਨਹੀਂ ਮਕੀਮ ਬੈਠਾ, ਉਹਦੇ ਨਾਲ ਜੁੜਨਾ ਹੈ, ਮਾਲਕ ਨਾਲ ਜੁੜਨਾ ਹੈ। ਇਸ ਗੱਲ ਤੋਂ ਸਦਾ ਸੁਚੇਤ ਰਹਿਣਾ, ਮੇਰੀਆਂ ਭੁੱਲਾਂ ਗਲਤੀਆਂ ਮੈਨੂੰ ਬਖਸ਼ਦੇ ਹੋਏ ਮੇਰੇ ਨਾਲ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਜੋ ਵਿੱਚ ਪਤ ਲੈ ਗਿਆ ਕੋਈ ਦਾਲ ਜੇ ਕੋਈ ਤਾਂ ਫਿਰ ਜ਼ਰੂਰਤ ਹੋਏ ਨਾਨਕ ਪਾਸੇ ਬਾਹਰਾ ਕੋਰੇ ਰੰਗ ਨਾ ਸੋ ਹੈ
1: ਵਿੱਚ ਖੁੰਚ ਲਈ ਸਰਮਾਤਨ ਹੋਏ ਨਾਨਕ ਭਗਤੀ ਜੇ ਰੱਪੇ ਕੂੜੇ ਸੋਏ ਨਾ ਹੋਏ ਮਹਿਲਾ ਪਹਿਲਾ।

0: ਸਭ ਸਭ ਨੇ ਸਭ ਜੇ ਕੋ ਜਾਣੇ ਭਇਓ ਨਾਨਕ ਤਾਂ ਕਦਾ ਸੇ ਸੰਗਨ ਨੇ ਦੇਉ ਮਹਲਾ ਦੂਜਾ
1: ਇੱਕ ਸੰਸਾਰ ਦੇਵਾ ਦੇਵ ਦੇਵਾ ਦੇ ਆਤਮਾ ਆਤਮਾ ਵਾਸਤੇ ਵਿੱਚ ਕੋ ਜਾਣੇ ਭਇਓ ਨਾਨਕ

राग बिहागड़े की वार। श्लोक महला चौथा। बिन सत

ਸਤਿਗੁਰੂ ਸੇਵੇ ਬਿਨ ਸਤਿਗੁਰੂ ਬਿਨ ਸਤਿਗੁਰੂ ਸੇ ਬਿਨ ਸਤਿਗੁਰੂ ਸੇਵੇ ਬਿਨ ਸਤਿਗੁਰੂ ਸੇਵੇ ਫਿੱਕਾ ਬੋਲਣਾ ਬਿਨ ਸਤਿਗੁਰੂ ਸੇ ਬਿਨ ਸਤਿਗੁਰੂ ਸੇਵੇ ਨਾਮ ਨਾਮ ਸੇ ਮਨ ਆ

ਸੇਵੇ ਸੇਵੇ ਜੀ ਕੇ ਵੰਦਨਾ ਬਿਨ ਸਤਗੁਰ ਸੇਵੇ ਜੀ ਕੇ ਵੰਦਨਾ ਬਿਨ ਸਤਗੁਰ ਸੇਵੇ ਜੀ ਕੇ ਜੀਤੇ

ਬੱਧੇ ਮਾਰੀਏ ਬਿਨ ਸਤਿਗੁਰ ਸੇਵ ਜੰਪੁਰ ਨਾਨਕ ਬੇਨ ਸਤਿਗੁਰ ਸੇਵ ਜੰਪੁਰ ਬੱਧੇ ਮਾਰੀਏ ਨਾਨਕ ਬੇਨ ਸਤਿਗੁਰ ਸੇਵ ਜੰਪੁਰ ਬੱਧੇ ਮਾਰੀਏ ਨਾਨਕ ਬੇਨ ਸਤਿਗੁਰ ਸੇਵ ਜੰਪੁਰ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਮੇਰੇ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਏ ਨਾਨਕ ਮੇਰੇ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਏ ਨਾਨਕ ਮੇਰੇ ਸਤਿਗੁਰ ਸੇਵੇ ਜੰਪੁਰ ਮੁਕਾਲੇ ਉੱਠ ਜਾ ਮੁਕਾਲੇ ਉੱਠ ਜਾ ਸੇਵੇ ਜੀ ਕੇ ਬੰਦਨਾ ਮੇਨ ਸਤਿਗੁਰ ਸੇਵੇ ਜੀ ਕੇ ਬੰਦਨਾ ਮੇਨ ਸਤਿਗੁਰ ਮੇਨ ਸਤਿਗੁਰ ਮੇਨ ਸਤਿਗੁਰ ਸੇਵੇ ਜੀ ਕੇ ਬੰਦਨਾ ਮੇਨ ਸਤਿਗੁਰ ਮੇਨ ਸਤਿਗੁਰ ਮੇਨ ਸਤਿਗੁਰ ਸੇਵੇ ਜੀ ਕੇ ਬੰਦਨਾ ਮੇਨ ਸਤਿਗੁਰ ਸੇਵੇ ਜੀ ਕੇ ਬੰਦਨਾ ਮੇਨ ਸਤਿਗੁਰ ਸੇਵੇ ਜੀ ਕੇ ਬੰਦਨਾ ਮੇਨ ਤੋੜਾ ਸੇਵੇ ਜੀ ਕੇ ਬੰਦਨਾ ਮੇਨ ਸਤਿਗੁਰ ਸੇਵੇ ਜੀ ਕੇ ਬੰਦਨਾ ਮੇਨ ਸਤਿਗੁਰ ਮੇਨ ਸਤਿਗੁਰ ਮੇਨ ਸਤਿਗੁਰ ਸੇਵੇ ਜੀ ਕੇ ਬੰਦਨਾ ਮੇਨ।

ਧਨ ਦੇਸ਼ ਹੈ ਜਿੱਥੇ ਤੂੰ ਵਸਿਆ ਤੇ ਲੋਕਾਂ ਨੂੰ ਖਿੱਚ ਕੇ ਲਈ ਆ ਲੋਕ ਮੱਥੇ ਰੱਖਣ ਵਾਸਤੇ ਤੇਰੇ ਚਰਨਾਂ ਤੇ ਪਹੁੰਚ ਹੈ ਸਦਕੇ ਗੁਰੂ ਗੋਬਿੰਦ ਸਿੰਘ ਤੇਰਾ ਹੀ ਕਰਨਾ ਸ਼ੁਕਰ ਹੈ ਜੇ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਦੀਦਾਰ ਉੱਥੇ ਕਰਨ ਵਾਸਤੇ ਜਾਣ ਤੇ ਫਿਰ ਇਸ ਮਨ ਨਾਲ ਜਾਣ ਇਸ ਖਿਆਲ ਨਾਲ ਜਾਣ ਕੇ ਧਨ ਸੁਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਪੁਰਾ ਰਹੇ ਮੇਰੇ ਸੱਜਣ ਤੇ ਮੀਤ ਮਿੱਤਰ ਗਨੇਰੇ ਕਰਤਕੀ ਮੇਰਾ ਕਿਰਪਾ ਦੇਖੋ ਧਨ ਸੁਮੀਤ ਧਨ ਸੁਦੇਸ਼

ਪਰ ਇਹ ਡਰ ਇਹ ਅੰਦੇਸ਼ਾ ਤਾਂ ਉਹਨਾਂ ਨੂੰ ਹੈ ਜਿਨ੍ਹਾਂ ਦੇ ਸਿਰ ਤੇ ਗੁਰੂ ਨਾ ਹੋਵੇ। ਇਹ ਅੰਦੇਸ਼ਾ ਇਹ ਡਰ ਇਹ ਭਾਉ ਨਿਗੁਰਿਆਂ ਲਈ ਹੈ ਜਿਹਦਾ ਰਾਖਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਆਪ ਹੈ। ਉਹਨਾਂ ਨੂੰ ਤਾਂ ਇਹ ਹੈ ਵੀ ਧਰਮ ਰਾਏ ਦਰ ਕਾਗਦ ਪਾਰੇ ਜਨ ਨਾਨਕ ਲੇਖਾ ਸਮਝਿਆ।

ਗ੍ਰਿਸ ਦੇ ਝਮੇਲੇ, ਗ੍ਰਿਸ ਦੀ ਚਿੰਤਾ, ਇਉਂ ਪ੍ਰਤੀਤ ਹੁੰਦਾ ਚੌਹੀ ਪਾਸੀ ਅਗਨੀ ਦੇ ਭਾਂਬੜ ਮੱਚਦੇ ਹਨ। ਪਰ ਬਚਦੇ ਕੌਣ ਹਨ, ਰੱਖੇ ਕਿਹੜੇ ਜਾਂਦੇ ਹਨ, ਸੁਰੱਖਿਅਤ ਕੌਣ ਹੁੰਦੇ ਹਨ?

ਆਪਸ ਵਿੱਚ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦਾ ਬੜਾ ਪਿਆਰ ਬਣਿਆ ਹੋਇਆ ਸੀ। ਇੱਕ ਵਾਰੀ ਇਹ ਜੰਗਲ ਨੂੰ ਲੱਕੜਾਂ ਕਰਨ ਗਏ ਤੇ ਜਾਂਦਿਆਂ ਜਾਂਦਿਆਂ ਸੁਦਾਮੇ ਦੀ ਮਾਤਾ ਨੇ ਇਸ ਦੇ ਜੇਬ ਵਿੱਚ ਛੋਲਿਆਂ ਦੀ ਮੁੱਠ ਪਾ ਛੱਡੀ। ਰਾਤ ਪੈ ਗਈ, ਰਸਤਾ ਭੁੱਲ ਗਿਆ। ਦਰਖਤ ਉੱਤੇ ਦੋਵੇਂ ਜਣੇ ਬੈਠ ਗਏ। ਸੁਦਾਮੇ ਨੇ ਆਪਣੇ ਜੇਬ ਵਿੱਚੋਂ ਛੋਲੇ ਕੱਢ ਕੇ ਚਨਿਆਂ ਦੀ ਲੱਪ ਕੱਢ ਕੇ ਮੁੱਖ ਵਿੱਚ ਪਾਈ। ਆਖਣ ਲੱਗਾ, ਜੇ ਭਗਵਾਨ ਨੂੰ ਵੀ ਦਿੱਤੇ ਤਾਂ ਛੋਲੇ ਘੱਟ ਜਾਣੇ ਨੇ, ਇੱਕ ਦਾ ਵੀ ਪੇਟ ਨਹੀਂ ਭਰਨਾ ਜੇ ਦੋਵਾਂ ਨੇ ਮਿਲ ਕੇ ਅਸਾਂ ਵੰਡ ਲਏ। ਉਸਨੇ ਇਕੱਲੇ ਨੇ ਚਣੇ ਕੱਢ ਕੇ ਚਬਾਏ। ਰਾਤ ਦਾ ਟਾਈਮ ਸੀ, ਭਗਵਾਨ ਨੂੰ ਖੜਾਕ ਆਇਆ। ਪੁੱਛਣ ਲੱਗੇ, ਸੁਦਾਮਿਆ ਕੀ ਪਿਆ ਖਾਣਾ ਹੈ? ਆਖਣ ਲੱਗਾ, ਕੁਝ ਨਹੀਂ, ਐਵੇਂ ਤੁਹਾਨੂੰ ਵਹਿਮ ਹੈ, ਮੈਂ ਤੇ ਕੁਝ ਨਹੀਂ ਖਾ ਰਿਹਾ। ਜਦੋਂ ਦੂਜੀ ਵਾਰੀ ਉਹਨੇ ਹੱਥ ਪਾਇਆ ਤੇ ਮੂੰਹ ਵਿੱਚ ਛੋਲੇ ਚਬਾਏ, ਚਣੇ ਖਾਣ ਲੱਗਾ, ਭਗਵਾਨ ਨੂੰ ਫਿਰ ਆਵਾਜ਼ ਆਈ। ਸ੍ਰੀ ਕ੍ਰਿਸ਼ਨ ਜੀ ਬੋਲ ਪਏ, ਸੁਦਾਮਿਆ ਕੁਝ ਤੇ ਖਾ ਰਹੇ ਹੈ, ਕੁਝ ਖਾਣ ਦਾ ਖੜਾਕ ਆਇਆ ਹੈ। ਆਖੇ, ਨਹੀਂ, ਆ ਸਰਦੀ ਬਹੁਤ ਹੈ, ਦੰਦ ਦੰਦਾਂ ਨਾਲ ਵੱਜ ਰਹੇ ਨੇ, ਤੁਹਾਨੂੰ ਐਵੇਂ ਹੀ ਭੁਲੇਖਾ ਲੱਗਾ ਹੈ। ਜਦੋਂ ਤੀਜੀ ਵਾਰੀ ਖਾਧੀ ਨਾ ਤੇ ਭਗਵਾਨ ਸਮਝ ਗਏ ਇਹ ਲੁਕਾ ਕੇ ਖਾ ਰਿਹਾ। ਤਦ ਭਗਵਾਨ ਨੇ ਉੱਥੇ ਉਹਨੂੰ ਸਰਾਪ ਦੇ ਦਿੱਤਾ। ਆਖਣ ਲੱਗੇ, ਜਾ ਓਏ ਲੁਕ ਕੇ ਖਾਣ ਵਾਲਿਆ, ਤੇਰੇ ਘਰ ਵਿੱਚੋਂ ਕਦੀ ਦਰਿਦਰੀ ਨਹੀਂ ਜਾਏਗੀ, ਸਾਰੀ ਦੁਨੀਆਂ ਦੀ ਦਰਿਦਰੀ ਤੇਰੇ ਘਰ ਵਿੱਚ ਆ ਜਾਣੀ ਹੈ। ਜਿਹੜੇ ਵੰਡ ਕੇ ਖਾਂਦੇ ਨੇ ਰੱਬ ਉਹਨਾਂ ਨੂੰ ਬੜਾ ਕੁਝ ਹਿਸਾਬ ਨਾਲ ਦੇ ਦਿੰਦਾ, ਪਰ ਜਿਹੜੇ ਲੁਕਾ ਕੇ ਖਾਂਦੇ ਨੇ ਉਹਨਾਂ ਦੇ ਵਾਕਈ ਘਰ ਵਿੱਚ ਦਰਿਦਰੀ ਵੜਿਆ ਰਹਿੰਦਾ, ਕਦੀ ਉਹਨਾਂ ਦੀ ਪੂਰੀ ਨਹੀਂ ਪੈਂਦੀ। ਉੱਥੇ ਸਰਾਪ ਮਿਲਿਆ, ਸਰਾਪ ਦਾ ਮਾਰਿਆ ਹੋਇਆ ਸਾਰੀ ਗਰੀਬੀ ਇਸ ਦੇ ਘਰ ਵਿੱਚ ਆਈ ਹੈ। ਭਗਵਾਨ ਜੀ ਰਾਜੇ ਬਣ ਗਏ, ਦੁਆਰਕਾ ਨਗਰੀ ਆ ਗਏ। ਇਹ ਇੱਧਰ ਗਰੀਬ ਰਿਹਾ, ਲੋਕਾਂ ਨੂੰ ਕਹਿੰਦਾ ਫਿਰਦਾ ਸੁਦਾਮਾ, ਭਗਵਾਨ ਕ੍ਰਿਸ਼ਨ ਮੇਰਾ ਯਾਰ ਹੈ, ਮੇਰਾ ਦੋਸਤ ਹੈ। ਪਤਨੀ ਕਹਿ ਬੈਠੀ, ਦੋਸਤ ਹੈ ਤੇ ਕੁਝ ਜਾਂਦੇ ਕਿਉਂ ਨਹੀਂ? ਅੱਜ ਤੁਰ ਪਿਆ ਭਗਵਾਨ ਵੱਲ ਤੇ ਸੋਚਦਾ ਜਾ ਰਿਹਾ ਕਿਵੇਂ ਮੈਂ ਉਹਨੂੰ ਮਿਲਾਂਗਾ, ਹਾਂ ਤੇ ਬੜਾ ਗਰੀਬ, ਕਿਵੇਂ ਉਹ ਮੈਨੂੰ ਮਿਲਣਗੇ? ਸੋਚਦਾ ਜਾ ਰਿਹਾ ਤੇ ਭਗਵਾਨ ਨੂੰ ਜਦੋਂ ਪਤਾ ਲੱਗਾ ਬਈ ਸੁਦਾਮਾ ਆਇਆ ਬਾਹਰ, ਤੇ ਦੂਰੋਂ ਵੇਖ ਕੇ ਫਿਰ ਉਹਨੂੰ ਡੰਡੋਤ ਕਰਕੇ ਮੱਥਾ ਟੇਕਿਆ। ਕਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ,

ਸਭ ਤੋਂ ਪਹਿਲਾਂ ਰਾਗਾਂ ਵਿੱਚ ਸ੍ਰੀ ਰਾਗ ਜੋ ਕਿ ਇਸ ਸਮੇਂ ਹੀ ਗਾਇਆ ਜਾਂਦਾ ਹੈ। ਬਾਣੀ ਵਿੱਚ ਇਸ ਨੂੰ ਰਾਗਾਂ ਵਿੱਚ ਸਿਰਮੋਰ ਮੰਨਿਆ ਹੈ। ਰਾਗਾਂ ਵਿੱਚ ਸ੍ਰੀ ਰਾਗ ਹੈ। ਤੇ ਸ਼ਬਦ ਵੀ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ, ਮੋਤੀ ਤਾਂ ਮੰਦਰ ਉਸ ਰਹੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾ। ਸ਼ਬਦ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਰਾਹੋ ਦੀ ਤੁਕ ਹੈ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਉ। ਮੈਂ ਇੱਕ ਬੇਨਤੀ ਕਰਾਂਗਾ ਬੱਚਿਆਂ ਨੂੰ, ਜਰਾ ਇਹਨਾਂ ਦੀ ਗੱਲਾਂ ਦੀ ਆਵਾਜ਼ ਜੇ ਇੱਧਰ ਆਏਗੀ ਤਾਂ ਮਨ ਖਿੰਡਦਾ ਹੈ। ਫਿਰ ਸਭ ਤੋਂ ਪਹਿਲਾਂ ਜਪਤਾਲ 10 ਮਾਤਰਾ ਤੇ ਅੰਤਰਾ 10 ਮਾਤਰੇ ਦਾ ਹੀ ਸੁਲਫਾਕ ਵਿੱਚ, ਸੁਲਫਾਕ ਚਲੰਤ ਲੈ ਵਿੱਚ ਗਾਇਆ ਜਾਂਦਾ ਹੈ। ਅੰਤਰਾਜ ਦਾ ਚਲੰਤ ਲੈ ਵਿੱਚ ਹੈ ਤੇ ਅਸਥਾਈ ਠਾ ਵਿੱਚ ਹੈ।

ਪਰਮ ਸਨਮਾਨ ਯੋਗ ਗੁਰੂ ਖਾਲਸਾ ਸਾਹਿਬ ਸਿੰਘ ਜੀ, ਆਪ ਜੀ ਬੜੇ ਪਿਆਰ ਸਾਹਿਬ ਸ਼ਰਧਾ ਸਾਹਿਬ ਧੰਨ ਧੰਨ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿਨਾਂ ਦਾ ਧੰਨਵਾਦ ਕਰਦੇ ਹੋਏ ਖਾਲਸਾ ਪੰਥ ਦੇ ਸਿਰਜਣ ਹਾਰੇ ਦਾਤਾ ਦੀ ਸਿਫਤ ਸਲਾਹ ਵਿੱਚ ਅਤੇ ਸ਼ੁਕਰਾਨਾ ਕਰਨ ਲਈ ਬਾਣੀ ਨਾਲ ਜੁੜਨ ਦਾ ਗੁਰਸਿੱਖ ਸਾਧ ਸੰਗਤ ਨੇ ਯਤਨ ਕੀਤਾ ਹੈ। ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਉਹ ਹੈ ਆਪਣੇ ਪਿਤਾ ਦਾ ਵਿਰਸਾ। ਜੇ ਅਸੀਂ ਆਪਣੇ ਪਿਤਾ ਦੇ ਵਾਰਸ ਹਾਂ, ਜਾਇਦਾਦ ਅਸਾਂ ਪਿਤਾ ਦੀ ਸਾਂਭਣੀ ਹੈ, ਹੱਕ ਅਸੀਂ ਜਤਾਉਂਦੇ ਹਾਂ, ਤੇ ਫਿਰ ਇਹ ਸ਼ਬਦ ਜੋ ਕਹੇ ਹਨ ਗੁਰੂ ਸਾਹਿਬ ਜੀ ਨੇ, ਕਿਹੋ ਜਿਹਾ ਖਾਲਸਾ ਸਾਜਿਆ ਲਿਖਿਆ ਹੈ, ਆਤਮ ਰਸ ਜੋ ਗਿਆਨ ਹੀ ਸੋ ਹੈ ਖਾਲਸ ਦੇਵ, ਆਤਮ ਰਸ ਜੋ ਗਿਆਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਜਕ ਨਾਇਨ ਪੇਦ। ਗੁਰੂ ਨਾਨਕ ਦੀ ਘਰ ਦੀ ਪ੍ਰਥਾ ਹੈ, ਗੁਰੂ ਚੇਲਾ ਬਣਿਆ ਚੇਲਾ ਗੁਰੂ ਬਣਿਆ, ਇਸ ਕਰਕੇ ਕੋਈ ਗੁਰੂ ਅਤੇ ਚੇਲੇ ਵਿੱਚ ਭੇਦ ਨਹੀਂ ਰਿਹਾ। ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ, ਗੁਰੂ ਸਾਹਿਬ ਨੇ ਸਾਨੂੰ ਗੱਲ ਲੱਭ ਲਾਇਆ, ਅਨੰਦਪੁਰ ਦਾ ਵਾਕਿਆ ਯਾਦ ਕਰੋ, ਸਿੰਘ ਵਿਦਾਵਾ ਲਿਖ ਕੇ ਦੇ ਗਏ ਅਤੇ ਆਪਣੇ ਘਰਾਂ ਨੂੰ ਪ੍ਰਤ ਆਏ, ਉਹਨਾਂ ਨੂੰ ਉਹਨਾਂ ਦੀ ਮਰੀ ਹੋਈ ਅਣਖ ਨੂੰ ਜਗਾਇਆ, ਕਿਨੇ ਘਰ ਦੀਆਂ ਮਾਤਾਵਾਂ ਭੈਣਾਂ ਅਤੇ ਸਿੰਘਣੀਆਂ ਨੇ। ਮੈਂ ਜੋ ਤੱਤ ਵਿਚਾਰਿਆ ਹੈ, ਅਗਰ ਅੱਜ ਕੱਲ ਦੀਆਂ ਪਤਨੀਆਂ ਭੈਣਾਂ ਮਾਤਾਵਾਂ ਇਸ ਗੱਲ ਦਾ ਪ੍ਰਣ ਕਰ ਲੈਣ ਕਿ ਗੁਰੂ ਦੇ ਸਿੱਖ ਅਖਵਾਣ ਵਾਲੇ ਅਤੇ ਗੁਰੂ ਨੂੰ ਵਿਦਾਵਾ ਲਿਖ ਕੇ ਚੱਲ ਰਹੇ ਗੁਰਸਿੱਖ ਅਗਰ ਗੁਰੂ ਦੇ ਬਣਨਾ ਚਾਹੁੰਦੇ ਹਨ, ਅਗਰ ਗੁਰੂ ਦਾ ਅਖਵਾਣਾ ਚਾਹੁੰਦੇ ਹਨ, ਤਾਂ ਗੁਰਾਂ ਦਾ ਹੁਕਮ ਮੰਨੇ। ਐਸੀ ਗੱਲ ਨਾ ਹੋਵੇ ਅਸੀਂ ਭੁੱਲੇ ਹੋਏ ਛੇਤੀ ਘਰ ਨੂੰ ਪ੍ਰਤ ਆਈਏ ਤੇ ਅੱਛਾ ਹੈ। ਐਸਾ ਨਾ ਹੋਵੇ ਕਿ ਘਰ ਪ੍ਰਤ ਕੇ ਫਿਰ ਜਿੰਨੀ ਕੁਰਬਾਨੀ 40 ਸਿੰਘਾਂ ਨੂੰ ਕਰਨੀ ਪਈ, ਇਤਿਹਾਸ ਆਪਦੇ ਸਾਹਮਣੇ ਹੈ। ਸੋ ਐਸੇ ਦਸ਼ਮੇਸ਼ ਪਿਤਾ ਜਿਨ੍ਹਾਂ ਨੇ ਸਾਨੂੰ ਗਰੀਬਾਂ ਨੂੰ ਲਤਾੜਿਆ ਹੋਇਆਂ ਨੂੰ ਗਲੇ ਲਾਇਆ, ਐਸੇ ਸ਼ਹਿਨਸ਼ਾਹ ਮਤਲਬ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਜੋ ਸ਼ੁਭ ਬਚਨ ਕਹੇ ਹਨ, ਆਪ ਪਿਆਰ ਸਾਹਿਬ।

ਸਤਿਗੁਰੂ ਬਖਸ਼ਿਸ਼ ਕਰੇ ਅਸੀਂ ਆਪਣੇ ਵਿਰਸੇ ਨੂੰ ਪਛਾਣੀਏ, ਭਾਵ ਕਿ ਅਮੋਲਕ ਦਾਤ ਜੋ ਸਤਿਗੁਰਾਂ ਨੇ ਅੰਮ੍ਰਿਤੀ ਸਾਨੂੰ ਬਖਸ਼ੀ ਹੈ ਉਹ ਬੇਕਸਾਂ ਦਾ ਯਾਰ, ਮਜ਼ਬੂਰਾਂ ਦਾ ਯਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਬਖਸ਼ਿਸ਼ ਦੁਆਰਾ ਸਾਬਤ ਸੂਰਤ ਸਾਨੂੰ ਪ੍ਰਦਾਨ ਹੋਈ। ਜਨਮ ਦਿਨ ਮਨਾਇਆ ਤਾਂ ਹੀ ਸਫਲ ਹੈ ਜੇ ਸਤਿਗੁਰੂ ਜੀ ਦੇ ਹੁਕਮ ਨੂੰ ਪਛਾਣੀਏ। ਇਤਨਾ ਕੀ ਕਹਿ ਕੇ ਖਿਮਾ ਦਾ ਯਾਚਕਨ ਖਾਲਸਾ ਆਪਣਾ ਜਨਮ ਦਿਨ ਮਨਾਉਂਦੇ ਹੋਏ ਸਤਿਗੁਰੂ ਦੇ ਬਚਨ ਨਾਲ ਪਿਆਰ ਕਰਦੇ ਹੋਏ ਗੁਰਬਾਣੀ ਦੇ ਸਤਿਕਾਰ ਵਜੋਂ ਬੇਨਤ ਮਾਇਆ ਅਰਦਾਸ ਕਰਨ ਦੇ ਸਤਿਗੁਰੂ ਜੀ ਨਾਮ ਧੰਨ ਬਖਸ਼ਣ, ਕਿਰਤ ਕਮਾਈ ਵਾਲਾ ਚਰਨਾਂ ਵਾਲਾ ਪਿਆਰ ਬਖਸ਼ਣ।

परम गुरु पाणि पिता मत करत मत दिवस रात दोय तारी खेल सकत जगत।

ਵਿੱਚ ਨੇ ਬੜੇ ਪਿਆਰ ਨਾਲ ਕੀਰਤਨ ਸੁਣਿਆ ਔਰ ਇਹ ਜੋ ਤਾਲ ਹੈ ਭਾਨਮਤੀ ਆਪ ਇਸਕੋ ਸੁਨੇ ਦੋ ਤੁਖੇ ਔਰ ਉਸਕੇ ਬਾਅਦ ਹਮ ਕੀਰਤਨ ਕੀ ਸਮਾਪਤੀ ਕਰੇਂਗੇ। ਬੜਾ ਆਪਣੇ ਅਭੀ ਪਿਆਰ ਸੇ ਗਾਇਆ ਹੈ ਸੁਨਾ ਹੈ, ਮੁਝੇ ਬੜੀ ਖੁਸ਼ੀ ਹੈ।